ਸਾਧਨ ਦਰਸ਼ਨ ਦੇ ਪਿਆਪਾ ਤੀਰਥ ਨਾ ਵੇ ਅਰਚਾ ਪੂਜਾ ਗੁਰਵਾਸ ਬੈਕਾਰ ਜੋਗੀ ਸੁਣ ਧਿਆਵ ਜਿਤ ਲਖ ਨਾਮ ਕਰਤਾ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾ ਕਾਰ ਸਤੀਆਂ ਮਨ ਸੰਤੋਖ ਉਪਜੈ ਦੇਣੇ ਕੈ ਵਿਚਾਰ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ ਚੋਰਾਂ ਜਾ ਰਾਂ ਤੇ ਕੁੜਿਆ ਰਾਂ ਖਾ ਡਾਬਾਂ ਬੇਕਾਰ

ਸਤਿਗੁਰ ਜਾਗਰ ਚੰਦਰ ਪ੍ਰਗਟਿਆ ਸੁਣਾਇਆ ਸਤਿਗੁਰ ਮਿਲੇ ਸਦਮ ਕਹਿ ਜਿੰਦ ਚੋਂ ਮੁਹ ਚੁਕਾਇਆ ਉਤਮ ਚਰਨ।

어리신 자세 뵙고 싶은 사진을 찍어주세요.

0: ਜੋਰ ਗ੍ਰਥ ਵਾਹ ਦੁਆਪ ਦੱਤ ਪੈ ਕਾ ਸਤ ਗ੍ਰਥ ਵਾਹ ਕਲ ਜੁਗ ਰਥ ਅਗਨ ਕਾ ਕੂੜ ਗੈ ਰਥ ਵਾਹ ਮਹਲਾ ਪਹਿਲਾ
1: ਸਾਮ ਕਹਿ ਸਤੰਬਰ ਸਵਾਮੀ

ਪਾਸ ਸੰਤੋਖ ਸੂਤ ਜਤ ਗੰਢੀ ਸਤਵਟ ਏ ਹੋ ਜਨਿਓ ਜੀ ਕਾ ਭਾਂਡ ਕਥ ਨਾ ਇਹੋ ਤੁਟੈ ਨਾ ਮਨ ਲੱਗੈ ਨਾ ਇਹੋ ਜਲ ਨਾ ਜਾਏ ਧਨ ਸੁਮਨ ਸੁਨਾਨ ਕਾ ਜਗਲ ਚਲ ਪਾਏ ਚੌਂਕਣ ਮੁਲਣ ਆਇਆ ਮੈਂ ਚੌਂਕ ਪਾਇਆ

Assalamualaikum.

ਘਟੀਆਂ ਘਟੀਆਂ।

ਪੌੜੀਆਂ ਪੇ ਹੀ ਕੁੰਨਾ ਕਿਉਂ ਕੰਨਿਆਂ ਪੇ ਹੀ ਤੇ ਧਾਰੀਆਂ ਦੇਖੇ।

जल तरंग जैसा सुन जार हमारे सजन एक करो बिनतिया।

खोजंतीयम् तेसिंदास प्यारे सिर तरी तरी

घट घट रमैया जाते, से सजन संत से सुखिए।

0: ਵਾਹਿਗੁਰੂ
1: ਜੀ ਕਾ ਖਾਲਸਾ,
0: ਵਾਹਿਗੁਰੂ
1: ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀ ਟੇਕ ਰਹੋ ਦਿਨ ਰਾਤ ਜਾਂ ਕੀ ਕੋਈ ਨ ਮਿਟੈ ਦਾਤ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਇ ਤਰਨੀ ਡੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਪਾਵਨ ਸ਼ਬਦ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਗੁਰੂ ਮਹਾਰਾਜ ਜੀ ਅੱਜ ਦੇ ਸ਼ਬਦ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ

आप जी रोजाना इस स्थान तो अमृतमयी बाणी की लड़ीवार शब्द विचार का लाहा प्राप्त करते आ रहे हो। वडहंस राग दे विच पंचम पातशाह शहीदां दे सरताज बाणी के बोहित धन गुरु अर्जन देव महाराज जी वल्लों छंत रूप विच जो ये पावन बाणी का उचारण किया, जिस विचों अज दा ये पावन श्लोक और छंत रूप दे विच जो आप जिया ने शब्द सरवण किया है, गुरु ग्रंथ साहिब महाराज जी की पवित्र बाणी पावन अंग 577 दे उपर सुभायमान है। गुरु अर्जन देव महाराज जी पावन श्लोक विच कृपा करते ने, लोयण लोई डिट प्यास न बूझै मूह कणी, जिन्हां अखां दे नाल प्यारे दा दीदार प्यारे दा दर्शन कीता है, उन्हां अखां दे विच हुण प्यास बुझदी नहीं, ये प्यास हुण होर घणी हो गई। एक हुंदा है साडे गले दी प्यास, असीं अपने मुख तों पाणी पी लईए तो बंदा कहिंदा प्यास बुझ गई, भी मैनू होर हुण पाणी दी लोड़ नहीं। पर यह जड़ी प्यास है, ये वाहिगुरु जी का दर्शन करन तो बाद भी ये प्यास बुझनी नहीं, सगो होर वध जानी है। और ये प्यास बुझनी भी नहीं चाहिए। हाँ, शरीरक तल ते गले दी प्यास, मुख दी प्यास ये बुझ जाए, क्योंकि असी हद तो वध भी पानी जिहड़ा वो नहीं पी सकते हैं। साडा शरीर इदां दा परमेश्वर ने बनाया कि ना असी घट पी सकते हैं ना वध पी सकते हैं, जिन्नी शरीर दी लोड़ है, जिन्नी शरीर दी जरूरत है। जे घट पीता तां वी नुकसान है, जे वध पीता तां वी नुकसान है। पर जिहड़ा उस वाहिगुरु जी का दीदार है, जिहड़ी दर्शनां दी प्यास है, दर्शन प्यासी दिन सरात चितवों अन दिन नीत, ये प्यास घटनी नहीं चाहिदी, ये प्यास वधनी चाहिदी है। और दिनों दिन ये प्यास वधदी जाए वधदी जाए, जिन्ना ये प्यास वधेगी उन्ना असी परमेश्वर दे नेड़े उदे दीदार करदे रवांगे। क्योंकि जो प्यास ही बुझ गई, उदे दर्शनां दी प्यास ही मुक गई, फिर दर्शन किद्दां होणगे। महाराज जी कहिंदे लोयन जिस नेत्रां दे विच लो है, एक ते असीं बाहर दियां ये शरीरक तल ते जो दो अखां परमात्मा ने दित्तियां, इनू असीं अखां जड़ियां ने वो मनदे आं, इन्हां दे विच लो है, इन्हां विच प्रकाश है, ताईं असीं संसार देख रहे हैं। पर ये मायावी अखां ने, ये रजदियां नहीं। अखीं वेख न रजियां बो रंग तमाशे, इन्हां अखां ने रजना नहीं है। पर जिहड़े वाहिगुरु जी दे दर्शन ने वो अखां होर ने, वो नेत्र होर ने, वो मन दे राहीं वाहिगुरु जी दे दर्शन होने ने। मन दियां अखां दे नाल और प्रेम दे विच, प्रेम साडे मन दे विच होना चाहिदा है।
ਇਸ ਲਈ ਅਸੀਂ ਰੋਜ਼ ਜਦੋਂ ਆਨੰਦ ਸਾਹਿਬ ਜੀ ਦਾ ਪਾਠ ਕਰਦੇ ਹਾਂ ਅਤੇ ਰੋਜ਼ ਅਸੀਂ ਪੜ੍ਹਦੇ ਹਾਂ ਇਹ ਨਿਤ ਰਹੁ ਮੇਰੇ ਉਹ ਹਰ ਤੁਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ। ਆਪਣੇ ਇਹਨਾਂ ਨੇਤਰਾਂ ਦੇ ਰਾਹੀਂ ਅਸੀਂ ਸਮਝਾਉਣਾ ਹੈ ਆਪਣੇ ਮਨ ਨੂੰ ਕਿ ਇਹ ਜਿਹੜੀ ਜੋਤ ਧਰੀ ਹੈ ਇਹ ਉਸ ਪਿਆਰੇ ਦੇ ਦੀਦਾਰ ਵਾਸਤੇ ਹੈ, ਇਹ ਉਹਦੇ ਦਰਸ਼ਨ ਵਾਸਤੇ ਹੈ। ਔਰ ਇਹ ਮਨ ਦੀਆਂ ਅੱਖਾਂ ਨਾਲ ਉਹਦੇ ਦੀਦਾਰ ਹੋਣੇ ਨੇ। ਹੁਣ ਤੁਸੀਂ ਦੇਖੋ ਕਿੰਨੇ ਐਸੇ ਨੇਤਰਹੀਣ ਨੇ। ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਵਿੱਚ ਗੁਰੂ ਘਰ ਦੇ ਕੀਰਤਨੀਏ ਜਿਨ੍ਹਾਂ ਦੇ ਕੋਲ ਬਾਹਰ ਦੇ ਅੱਖਾਂ ਦੀ ਰੋਸ਼ਨੀ ਨਹੀਂ ਪਰ ਮਨ ਦੇ ਅੱਖਾਂ ਦੀ ਰੋਸ਼ਨੀ ਨਾਲ ਕਿੰਨੇ ਉਹਨਾਂ ਨੂੰ ਗੁਰਬਾਣੀ ਦੇ ਸ਼ਬਦ ਕੰਠ ਨੇ, ਸੁਰ ਦਾ ਗਿਆਨ ਹੈ। ਔਰ ਉਹ ਕੈਸਾ ਕਮਾਲ ਦਾ ਕੀਰਤਨ ਗੁਰੂ ਮਹਾਰਾਜ ਦੀ ਕਿਰਪਾ ਨਾਲ ਕਰਦੇ ਨੇ, ਪਰ ਜੇ ਬਾਹਰੋਂ ਦੇਖਾਂਗੇ ਤਾਂ ਅੱਖਾਂ ਦੇ ਵਿੱਚ ਰੋਸ਼ਨੀ ਨਹੀਂ। ਮੇਰੇ ਵਰਗੇ ਕੋਲ ਅੱਖਾਂ ਦੇ ਵਿੱਚ ਰੋਸ਼ਨੀ ਹੈ ਪਰ ਮੈਨੂੰ ਫਿਰ ਵੀ ਸੁਰ 'ਤੇ ਹੱਥ ਰੱਖਣਾ ਨਹੀਂ ਆਉਂਦਾ। ਜੇ ਕੋਈ ਕਹੇ ਵੀ ਤੁਸੀਂ ਸੁਰਾਂ 'ਤੇ ਹੱਥ ਰੱਖ ਕੇ ਅਤੇ ਤੁਸੀਂ ਗਾਓ, ਨਹੀਂ ਗਾਇਆ ਜਾਏਗਾ। ਪਰ ਉਹਨਾਂ ਦੇ ਕੋਲ ਨੇਤਰਾਂ ਦੇ ਵਿੱਚ ਇਹਨਾਂ ਅੱਖਾਂ ਦੇ ਵਿੱਚ ਰੋਸ਼ਨੀ ਨਹੀਂ ਪਰ ਫਿਰ ਵੀ ਸੁਰ ਦਾ ਗਿਆਨ ਹੈ, ਫਿਰ ਵੀ ਉਹ ਸ਼ਬਦ ਨੂੰ ਗਾਉਂਦੇ ਆ। ਕਿੰਨਾ ਸ਼ਬਦ ਅੰਦਰ ਉਹਨਾਂ ਦੇ ਵਸਿਆ ਹੋਇਆ ਕਿਉਂਕਿ ਉਹਨਾਂ ਦੇ ਮਨ ਦੀ ਰੋਸ਼ਨੀ ਦੇ ਨਾਲ ਗਾਉਣਾ ਹੈ। ਉਹਨਾਂ ਕੋਲ ਮਨ ਦੀ ਰੋਸ਼ਨੀ ਹੈ, ਸਾਡੇ ਕੋਲ ਅੱਖਾਂ ਦੀ ਰੋਸ਼ਨੀ ਤਾਂ ਹੈ ਪਰ ਮਨ ਦੀ ਨਹੀਂ ਹੈ ਕਿਉਂਕਿ ਇਹਨਾਂ ਅੱਖਾਂ ਨੇ ਦੁਨੀਆ ਦੇਖ ਲਈ, ਸੰਸਾਰ ਦੇਖ ਲਿਆ। ਔਰ ਇਹ ਸੰਸਾਰ ਐਸਾ ਦੇਖਿਆ, ਉਹ ਮੋਹ ਮਾਇਆ ਦਾ ਪਰਦਾ ਪੈ ਗਿਆ, ਅੰਦਰ ਹਨੇਰਾ ਹੋ ਗਿਆ। ਤੁਸੀਂ ਕਦੇ ਨੇਤਰਹੀਣ ਜਿਹੜੇ ਅਸਥਾਨ ਬਣੇ ਨੇ ਨਾ, ਨੇਤਰਹੀਣ ਉਹਨਾਂ ਅਸਥਾਨਾਂ 'ਤੇ ਕਿਤੇ ਜਾ ਕੇ ਆਇਓ, ਜਿਹੜੇ ਗਏ ਉਹਨਾਂ ਨੂੰ ਪਤਾ ਹੋਏਗਾ। ਹੁਣ ਕਈ ਐਸੇ ਨੇ ਜਿਨ੍ਹਾਂ ਦੇ ਕੋਲ ਅੱਖਾਂ ਦੇ ਵਿੱਚ ਰੋਸ਼ਨੀ ਹੈ ਪਰ ਉਹ ਕਹਿੰਦੇ ਸਾਨੂੰ ਪੜ੍ਹਨਾ ਨਹੀਂ ਆਉਂਦਾ। ਬੜੇ ਐਸੇ ਮਿਲ ਜਾਣਗੇ, ਅੱਖਾਂ ਦੀ ਰੋਸ਼ਨੀ ਬੜੀ ਤੇਜ਼ ਹੈ ਪਰ ਉਹ ਕਹਿੰਦੇ ਸਾਨੂੰ ਪੜ੍ਹਨਾ ਨਹੀਂ ਆਉਂਦਾ। ਪਰ ਨੇਤਰਹੀਣ ਜਿਹੜੇ ਨੇ ਉਹਨਾਂ ਦੇ ਅਸਥਾਨਾਂ 'ਤੇ ਜਾ ਕੇ ਆਇਓ, ਉਹ ਤੁਹਾਨੂੰ ਪੜ੍ਹ ਕੇ ਵੀ ਸੁਣਾ ਦੇਣਗੇ, ਉਹ ਤੁਹਾਨੂੰ ਪੜ੍ਹ ਕੇ ਵੀ ਸੁਣਾ ਦੇਣਗੇ। ਕਿਉਂ? ਕਿਉਂਕਿ ਉਹਨਾਂ ਨੇ ਮਨ ਦੀਆਂ ਅੱਖਾਂ ਨਾਲ ਪੜ੍ਹਨਾ ਹੈ, ਉਹਨਾਂ ਕੋਲ ਮਨ ਦੀ ਰੋਸ਼ਨੀ ਹੈ। ਔਰ ਉਹਨਾਂ ਦੇ ਹੱਥਾਂ 'ਚੋਂ ਉਹਨਾਂ ਦੇ ਕੋਲ ਕਲਾਕਾਰੀ ਬੜੀ ਹੈ। ਉਹ ਐਸੇ ਐਸੇ ਕਾਰੀਗਰ ਨੇ, ਉਹ ਹੈ ਬਾਹਰੋਂ ਨੇਤਰਹੀਣ ਨੇ, ਬਾਹਰੋਂ ਤੁਸੀਂ ਦੇਖੋਗੇ ਕੁਛ ਦਿਖਾਈ ਨਹੀਂ ਦਿੰਦਾ ਪਰ ਹੱਥਾਂ ਦੇ ਵਿੱਚ ਉਹਨਾਂ ਦੇ ਗੁਣ ਬਹੁਤ ਹੈ। ਹੱਥਾਂ ਵਿੱਚ ਕਲਾਕਾਰੀ, ਬਹੁਤ ਕੁਛ ਬਣਾ ਦਿੰਦੇ ਨੇ ਉਹਨਾਂ ਦੇ ਹੱਥ ਜੋ ਅੱਜ ਮਾਰਕੀਟ ਵਿੱਚ ਬਾਜ਼ਾਰ 'ਚ ਤੁਹਾਨੂੰ ਮਿਲ ਜਾਣਗੇ ਉਹਨਾਂ ਦੇ ਹੱਥਾਂ ਤੋਂ ਬਣੇ ਹੋਏ ਸਮਾਨ, ਪਰ ਦੇਖਾਂਗੇ ਅੱਖਾਂ ਵਿੱਚ ਜੋਤ ਨਹੀਂ। ਅਤੇ ਕਈਆਂ ਦੇ ਕੋਲ ਅੱਖਾਂ ਵਿੱਚ ਰੋਸ਼ਨੀ ਹੈ ਪਰ ਉਹਨਾਂ ਦੇ ਹੱਥ ਕਿਸੇ ਕੰਮ ਦੇ ਨਹੀਂ। ਜਦੋਂ ਆਪਾਂ ਇਹ ਦੇਖਾਂਗੇ ਤੁਲਨਾ ਕਰਕੇ ਕਿ ਜਿਹੜੇ ਨੇਤਰਹੀਣ ਹੈ ਉਹਨਾਂ ਦੇ ਹੱਥਾਂ ਤੋਂ ਕਿੰਨਾ ਕੁਛ ਬਣ ਗਿਆ। ਅਸੀਂ ਆਪਣੇ ਘਰਾਂ ਦੇ ਵਿੱਚ ਸਜਾਵਟ ਵੀ ਕਰਦੇ ਹਾਂ ਉਹਨਾਂ ਦੇ ਹੱਥਾਂ ਦੇ ਬਣੇ ਹੋਏ ਸਮਾਨ ਦੇ ਨਾਲ, ਪਰ ਅੱਖਾਂ 'ਚ ਬਾਹਰ ਉਹਨਾਂ ਦੇ ਦੇਖਾਂਗੇ ਜੋਤ ਨਹੀਂ ਹੈ, ਨੇਤਰਹੀਣ ਨੇ। ਅਤੇ ਜਿਨ੍ਹਾਂ ਕੋਲ ਅੱਖਾਂ ਦੇ ਵਿੱਚ ਜੋਤ ਹੈ ਉਹ ਹੱਥੋਂ ਕੰਮ ਕਰਕੇ ਰਾਜ਼ੀ ਨਹੀਂ ਹੈ, ਉਹ ਕਹਿੰਦੇ ਸਾਨੂੰ ਹੱਥੀਂ ਕੰਮ ਆਉਂਦਾ ਹੀ ਨਹੀਂ। ਇਹਦਾ ਮਤਲਬ ਉਹ ਮਨ ਦੀ ਅੱਖਾਂ ਦੇ ਨਾਲ ਕੰਮ ਕਰਦੇ ਆ, ਜਿਨ੍ਹਾਂ ਕੋਲ ਤਨ ਦੀਆਂ ਅੱਖਾਂ ਨੇ ਉਹ ਹੱਥ ਤੋਂ ਕੰਮ ਕਰ ਹੀ ਨਹੀਂ ਸਕਦੇ। ਬਹੁਤ ਐਸੇ ਪ੍ਰਾਣੀ ਮਿਲ ਜਾਣਗੇ ਜਿਨ੍ਹਾਂ ਦੇ ਅੱਖਾਂ ਦੀ ਰੋਸ਼ਨੀ ਬੜੀ ਤੇਜ਼ ਹੈ ਪਰ ਉਹ ਕਹਿੰਦੇ ਸਾਨੂੰ ਹੱਥਾਂ ਤੋਂ ਕੋਈ ਕੰਮ ਨਹੀਂ ਆਉਂਦਾ। ਅੱਖਾਂ 'ਤੇ ਨੇ ਪਰ ਉਹ ਕਹਿੰਦੇ ਸਾਨੂੰ ਪੜ੍ਹਨਾ ਨਹੀਂ ਆਉਂਦਾ।
ਹੁਣ ਇੱਥੇ ਆਪਾਂ ਕੀ ਕਵਾਂਗੇ? ਇਹਦਾ ਮਤਲਬ ਅੱਖਾਂ ਹੋਰ ਵੀ ਨੇ, ਬਾਹਰ ਭਾਵੇਂ ਨਾ ਹੋਣ ਪਰ ਹੋਰ ਵੀ ਅੱਖਾਂ ਨੇ, ਉਹ ਹੈ ਮਨ ਦੀਆਂ ਅੱਖਾਂ। ਅਤੇ ਜਿਨ੍ਹਾਂ ਦੇ ਕੋਲ ਹੈ ਉਹਨਾਂ ਨੂੰ ਮਹਾਰਾਜ ਸਮਝਾਉਂਦੇ ਆ, ਕਹਿਣ ਲੱਗੇ ਆਪਣੀਆਂ ਅੱਖਾਂ ਦੇ ਵਿੱਚ ਜੋਤ ਨੂੰ ਦੇਖ ਕੇ ਕਿਹਾ ਕਰੋ, ਇਹ ਨੇਤਰੋ ਮੇਰਿਓ ਹਰ ਤੁਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਪਰ ਇਹ ਅੱਖਾਂ ਉਹਦੇ ਤੋਂ ਬਿਨਾਂ ਕਿਸੇ ਹੋਰ ਨੂੰ ਦੇਖ ਰਹੀਆਂ, ਪਰ ਇਹ ਅੱਖਾਂ ਉਹਨੂੰ ਛੱਡ ਕੇ ਸਭ ਕੁਝ ਦੇਖ ਰਹੀਆਂ ਨੇ। ਅਸੀਂ ਕੁਦਰਤ ਵਿੱਚ ਕਾਦਰ ਨੂੰ ਦੇਖਣਾ ਸੀ, ਅਸੀਂ ਕਾਦਰ ਨੂੰ ਛੱਡ ਕੇ ਕੁਦਰਤ ਵਿੱਚ ਦੇਖ ਰਹੇ ਹਾਂ। ਇਹਨਾਂ ਅੱਖਾਂ ਦੇ ਵਿੱਚ ਕਿੰਨੀ ਗੰਦਗੀ ਭਰ ਚੁੱਕੀ ਹੈ, ਕਿੰਨੀ ਮੈਲ ਭਰ ਚੁੱਕੀ ਹੈ, ਇਹ ਅੱਖਾਂ ਕਿੰਨੀਆਂ ਮੈਲੀਆਂ ਹੋ ਚੁੱਕੀਆਂ ਨੇ, ਕਿਉਂਕਿ ਇਹ ਸੰਸਾਰ ਦੇਖ ਰਹੀਆਂ ਨੇ, ਇਹ ਨਿਰੰਕਾਰ ਨਹੀਂ ਦੇਖ ਰਹੀਆਂ। ਇਹ ਸਰੀਰ ਦੇਖ ਰਹੀਆਂ ਨੇ, ਸਰੀਰ ਦੇ ਅੰਦਰ ਰੱਬੀ ਜੋਤ ਨਹੀਂ ਦੇਖ ਰਹੀਆਂ, ਇਸ ਲਈ ਇਹਨਾਂ ਅੱਖਾਂ ਦੇ ਵਿੱਚ ਵਾਸ਼ਨਾਵਾਂ ਭਰੀਆਂ ਹੋਈਆਂ। ਕਈਆਂ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ, ਉਹਨਾਂ ਦੇ ਅੱਖਾਂ 'ਚ ਇੰਨੀਆਂ ਵਾਸ਼ਨਾਵਾਂ ਗੰਦਗੀ ਭਰ ਚੁੱਕੀ ਹੈ, ਉਹਨਾਂ ਨੇ ਕੋਈ ਰਿਸ਼ਤਾ ਪਾਕ ਪਵਿੱਤਰ ਰੱਖਿਆ ਹੀ ਨਹੀਂ। ਉਹਨਾਂ ਦੀਆਂ ਅੱਖਾਂ ਨੇ ਸਾਰੇ ਰਿਸ਼ਤੇ ਤਾਰ ਤਾਰ ਕਰਤੇ। ਇਸ ਵਾਸਤੇ ਉਹ ਅੱਖਾਂ ਨੇ ਜਿਨ੍ਹਾਂ ਨਾਲ ਅਸੀਂ ਪਿਆਰੇ ਦਾ ਦੀਦਾਰ ਕਰਨਾ ਹੈ, ਦਰਸ਼ਨ ਕਰਨਾ ਹੈ, ਉਹ ਅੱਖਾਂ ਕਿੱਦਾਂ ਹੋਣ, ਉਸ ਅੱਖ ਦੀ ਰੋਸ਼ਨੀ ਤੱਕ ਕਿਵੇਂ ਪਹੁੰਚਿਆ ਜਾਏ? ਸਤਿਗੁਰੂ ਕੋਲੋਂ ਸਾਨੂੰ ਉਹ ਗਿਆਨ ਦਾ ਸੁਰਮਾ ਪਵਾਉਣਾ ਪਏਗਾ, ਫਿਰ ਜਾ ਕੇ ਉਹਦੇ ਦੀਦਾਰ ਹੋਣੇ ਆ। ਗੁਰੂ ਦੇ ਗਿਆਨ ਅਤੇ ਸੁਰਮੇ ਤੋਂ ਬਿਨਾਂ ਗੱਲ ਨਹੀਂ ਬਣਨੀ। ਗਿਆਨ ਅੰਜਨ ਗੁਰ ਦੀਆਂ, ਅਗਿਆਨ ਅੰਧੇਰ ਵਿਨਾਸ਼, ਫਿਰ ਉਹਦੇ ਦੀਦਾਰ ਹੈ। ਬੁੱਲੇ ਸ਼ਾਹ ਨੇ ਵੀ ਇਹ ਗੱਲ ਆਖੀ ਨਾ, ਕਹਿਣ ਲੱਗੇ ਉਹ ਤੇਰੇ ਤੋਂ ਵੱਖ ਨਹੀਂ, ਤੇਰੀ ਦੇਖਣ ਵਾਲੀ ਅੱਖ ਨਹੀਂ। ਜਿਨ੍ਹਾਂ ਅੱਖਾਂ ਨਾਲ ਤੂੰ ਦੇਖਣਾ ਚਾਹੁੰਦਾ, ਇਹਨਾਂ ਅੱਖਾਂ ਨਾਲ ਉਹ ਨਹੀਂ ਦਿਸਣਾ। ਅਤੇ ਜਿਹੜੀਆਂ ਅੱਖਾਂ ਨਾਲ ਤੂੰ, ਤੈਨੂੰ ਉਹਦੇ ਦੀਦਾਰ ਹੋਣੇ ਆ, ਉਹਦੇ ਅੱਗੇ ਹਨੇਰਾ ਛਾਇਆ ਹੋਇਆ। ਉਹ ਹੁਣ ਕਿੱਦਾਂ ਹੋਏਗਾ? ਉਹਦੇ ਲਈ ਸਤਿਗੁਰੂ ਕੋਲੋਂ ਗਿਆਨ ਦਾ ਸੁਰਮਾ ਲੈਣਾ ਪਏਗਾ, ਅਤੇ ਸਤਿਗੁਰੂ ਕੋਲੋਂ ਗਿਆਨ ਦੀ ਰੋਸ਼ਨੀ ਲੈਣੀ ਪਏਗੀ, ਫਿਰ ਇਹਨਾਂ ਅੱਖਾਂ ਨਾਲ ਉਹਦੇ ਦੀਦਾਰ ਹੋਣੇ ਆ। ਇਸੇ ਲਈ ਕਿਹਾ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਉਹ ਅੱਖਾਂ ਤੁਹਾਨੂੰ ਕਬਰਾਂ 'ਚ ਨਹੀਂ ਮਿਲਣੀਆਂ, ਉਹ ਮੜੀਆਂ ਮਸਾਣਾਂ 'ਤੇ ਜਾ ਕੇ ਉਹ ਅੱਖਾਂ ਦੀ ਲੋਹ ਨਹੀਂ ਤੁਹਾਨੂੰ ਮਿਲਣੀ, ਉਹ ਤੁਹਾਨੂੰ ਦੇਹਧਾਰੀਆਂ ਕੋਲ ਜਾ ਕੇ, ਪਖੰਡੀਆਂ ਦੰਬੀਆਂ ਕੋਲ ਜਾ ਕੇ ਉਹ ਤੁਹਾਨੂੰ ਅੱਖਾਂ 'ਚ ਰੋਸ਼ਨੀ ਨਹੀਂ ਮਿਲਣੀ। ਉਹ ਕਿੱਥੋਂ ਮਿਲਣੀ ਹੈ? ਗੁਰੇ ਦਿਖਾਏ ਉਹ ਲੋਏ ਨਾ, ਉਹ ਗੁਰੂ ਦੇ ਗਿਆਨ ਦੀ ਅੱਖ ਨਾਲ ਦੇਖਣਾ ਪੈਣਾ। ਇਹ ਗਿਆਨ ਦਾ ਸੁਰਮਾ ਆਪਣੇ ਮਨ ਦੀ ਅੱਖ ਵਿੱਚ ਪਾਉਣਾ ਪੈਣਾ, ਫਿਰ ਉਹਦਾ ਦੀਦਾਰ ਹੋਣਾ, ਫਿਰ ਉਹਦੇ ਦਰਸ਼ਨ ਹੋਣੇ ਹੈ। ਗੁਰੇ ਦਿਖਾਏ ਉਹ ਲੋਏ ਨਾ, ਇਤੈ ਉਤੈ ਘੱਟ ਘੱਟ ਘੱਟ ਘੱਟ, ਤੂੰ ਤੂੰ ਮੋਹੇ ਨਾ। ਜਦੋਂ ਮੈਨੂੰ ਗੁਰੂ ਨੇ ਆਪਣੀਆਂ ਅੱਖਾਂ ਦੀ ਰੋਸ਼ਨੀ, ਗਿਆਨ ਦੀ ਰੋਸ਼ਨੀ ਦੇ ਕੇ ਮੇਰੇ ਮਨ ਦੀ ਅੱਖਾਂ ਦੀ ਰੋਸ਼ਨੀ ਜਿਹੜੀ ਸੀ ਉਹ ਤੇਜ਼ ਕੀਤੀ, ਜਾਂ ਗਿਆਨ ਦਾ ਸੁਰਮਾ ਪਾਇਆ, ਫਿਰ ਮੈਨੂੰ ਹਰ ਘੱਟ ਹਰ ਹਿਰਦੇ ਹਰ ਥਾਂ ਉਹ ਮੈਨੂੰ ਪਿਆਰੇ ਦਾ ਦੀਦਾਰ ਹੁੰਦਾ ਹੈ। ਅੱਖਾਂ ਤਾਂ ਸਾਡੇ ਕੋਲ ਵੀ ਉਹੀ ਨੇ ਜਿਹੜੀਆਂ ਭਾਈ ਕਨ੍ਹਈਆ ਜੀ ਕੋਲ ਸੀ, ਪਰ ਭਾਈ ਕਨ੍ਹਈਆ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਬਿਨਾਂ ਦਿਸਦਾ ਕੁਛ ਨਹੀਂ। ਜਿੱਧਰ ਵੀ ਤੱਕਦੇ ਆ, ਦੇਖਦੇ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦਿਸਦੇ ਆ। ਜੇ ਦੁਸ਼ਮਣਾਂ ਨੂੰ ਪਾਣੀ ਪਿਆਉਂਦੇ ਆ ਤਾਂ ਦੁਸ਼ਮਣ ਨਹੀਂ ਦਿਸਦਾ, ਕੌਣ ਦਿਸਦਾ? ਗੁਰੂ ਗੋਬਿੰਦ ਸਿੰਘ ਜੀ। ਕਹਿੰਦੇ ਮਹਾਰਾਜ ਮੈਂ ਕੀ ਕਰਾਂ, ਮੈਨੂੰ ਤੁਹਾਡੇ ਤੋਂ ਬਿਨਾਂ ਹੋਰ ਕੋਈ ਦਿਸਦਾ ਹੀ ਕੋਈ ਨਹੀਂ ਪਿਆ।
ਤੇ ਕਿੰਨੀ ਵੱਡੀ ਬਖਸ਼ਿਸ਼ ਭਾਈ ਕਨਈਆ ਜੀ ਤੇ ਹੋ ਗਈ। ਇਸ ਵਾਸਤੇ ਜਦੋਂ ਗੁਰੂ ਨੇ ਗਿਆਨ ਦੀ ਅੱਖ ਦੇ ਨਾਲ ਦਿਖਾਇਆ, ਦੀਦਾਰ ਕਰਾਇਆ, ਹੁਣ ਹਰ ਥਾਂ ਤੇ ਮੈਨੂੰ ਉਹ ਮਨ ਨੂੰ ਮੋਹ ਲੈਣ ਵਾਲਾ ਹੀ ਦਿਸਦਾ ਹੈ। ਔਰ ਐਸਾ ਮੇਰੇ ਮਨ ਨੂੰ ਮੋਹ ਲਿਆ, ਹੁਣ ਇਹ ਪਿਆਸ ਘਟਦੀ ਨਹੀਂ, ਇਹ ਪਿਆਸ ਵੱਧਦੀ ਹੈ। ਹੁਣ ਅੱਖ ਝਮਕਦੀ ਹੋਈ ਨਹੀਂ ਹੈ, ਬਸ ਇਹ ਹੈ ਵੀ ਉਹਦਾ ਦੀਦਾਰ ਕਰਦਾ ਰਵਾਂ, ਕਰਦਾ ਰਵਾਂ, ਕਰਦਾ ਰਵਾਂ। ਹੁਣ ਅੱਖ ਝਮਕਦੀ ਨਹੀਂ। ਸਤਿਗੁਰੂ ਮਹਾਰਾਜ ਜੀ ਇਸੇ ਲਈ ਕਹਿੰਦੇ ਆ, ਗੁਰਬਾਣੀ ਨਾਲ ਜੁੜ ਜਾਓ। ਗੁਰਬਾਣੀ 'ਚ ਉਹ ਗਿਆਨ ਦਾ ਸੁਰਮਾ ਹੈ ਜਿਹੜਾ ਤੁਹਾਡੇ ਮਨ ਦੀਆਂ ਅੱਖਾਂ 'ਚ ਪਿਆ, ਤੁਹਾਨੂੰ ਉਸ ਪਿਆਰੇ ਦਾ ਦੀਦਾਰ ਹੋਏਗਾ, ਉਹਦਾ ਦਰਸ਼ਨ ਹੋਏਗਾ। ਇਹ ਪ੍ਰੇਮ ਦੀਆਂ ਅੱਖਾਂ ਨਾਲ ਦੇਖਿਆ ਜਾ ਸਕਦਾ, ਹੋਰ ਨਹੀਂ। ਤਾਂ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਸਾਹਿਬ ਕਹਿੰਦੇ ਲੋਇਣ ਜਿਨ੍ਹਾਂ ਵਿੱਚ ਲੋਹ ਹੈ, ਗਿਆਨ ਦਾ ਚਾਨਣ ਹੈ, ਗਿਆਨ ਦਾ ਪ੍ਰਕਾਸ਼ ਹੈ। ਲੋਈ, ਲੋਈ ਮਤਲਬ ਲੁਕਾਈ, ਆ ਦੁਨੀਆ, ਇਹ ਕੁਦਰਤ। ਮੈਂ ਲੋਇਣ ਅੱਖਾਂ ਨਾਲ ਲੋਈ ਲੁਕਾਈ ਕੁਦਰਤ ਵਿੱਚ ਡਿੱਠ ਡਿੱਠਾ ਐਸਾ ਉਸ ਪਿਆਰੇ ਦਾ ਦੀਦਾਰ ਕੀਤਾ, ਪਿਆਸ ਨਾ ਬੂਝੈ ਮੂੰਹ ਘਣੀ। ਮੇਰੇ ਅੰਦਰ ਹੁਣ ਉਹ ਜਿਹੜੀ ਪਿਆਸ ਘਣੀ ਹੋ ਗਈ ਹੈ ਨਾ ਬਹੁਤੀ, ਉਹ ਹੁਣ ਅੰਦਰੋਂ ਦੀ ਪਿਆਸ ਬੁੱਝਦੀ ਨਹੀਂ, ਘਟਦੀ ਨਹੀਂ, ਮੁੱਕਦੀ ਨਹੀਂ, ਇੱਥੇ ਸਗੋਂ ਵੱਧਦੀ ਜਾ ਰਹੀ ਹੈ। ਕਿ ਬਸ ਆਪਣੇ ਪਿਆਰੇ ਦੇ ਦੀਦਾਰ ਹਰ ਵੇਲੇ ਕਰਦਾ ਰਵਾਂ, ਹਰ ਵੇਲੇ ਉਹਦੇ ਦਰਸ਼ਨ ਹੁੰਦੇ ਰਹਿਣ। ਇਸ ਲਈ ਮਹਾਰਾਜ ਜੀ ਕਹਿੰਦੇ ਆ, ਨਾਨਕ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ, ਸੇ ਅੱਖੜੀਆਂ ਬਿਆਨ, ਉਹ ਅੱਖਾਂ ਹੋਰ ਨੇ, ਜਿੰਨੀ ਡਸੰਦੋ ਮਾਂ ਤੇਰੀ, ਮੇਰਾ ਪਿਆਰਾ, ਮਾਂ ਤੇਰੀ ਮੇਰਾ ਪਿਆਰਾ। ਪਿਆਰਾ ਕੌਣ ਹੈ? ਪਰਮੇਸ਼ਵਰ, ਵਾਹਿਗੁਰੂ। ਕਹਿੰਦੇ ਉਹ ਅੱਖਾਂ ਹੋਰ ਨੇ ਜਿਹਦੇ ਨਾਲ ਪਿਆਰੇ ਦਾ ਦਰਸ਼ਨ ਹੁੰਦਾ ਹੈ। ਰਾਏ ਬੁਲਾਰ, ਦੇਖੋ ਕਿਵੇਂ ਬਦਲਾਵ ਆਉਂਦਾ ਹੈ, ਚੇਂਜ ਕਿਵੇਂ ਹੁੰਦਾ ਹੈ। ਰਾਏ ਬੁਲਾਰ ਗੁਰੂ ਨਾਨਕ ਸਾਹਿਬ ਨੂੰ ਤਾਂ ਪਹਿਲਾਂ ਵੀ ਦੇਖ ਰਿਹਾ ਸੀ, ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ, ਪ੍ਰਗਟ ਹੁੰਦੇ ਆ, ਅਤੇ ਉਹ ਤਾਂ ਕਿੰਨੇ ਚਿਰਾਂ ਤੋਂ ਹੀ ਗੁਰੂ ਨਾਨਕ ਸਾਹਿਬ ਨੂੰ ਦੇਖ ਰਿਹਾ ਸੀ, ਪਰ ਦੇਖਣ ਦਾ ਨਜ਼ਰੀਆ ਹੋਰ ਸੀ। ਅਸੀਂ ਨਜ਼ਰੀਆ ਬਦਲਣਾ, ਨਜ਼ਰੀਆ ਨਹੀਂ ਬਦਲ ਰਿਹਾ ਸਾਡਾ। ਅੱਖਾਂ ਤਾਂ ਸਾਰੀਆਂ ਨੂੰ ਰੱਬ ਨੇ ਦੋ ਦੋ ਦਿੱਤੀਆਂ ਨੇ, ਪਰ ਦੇਖਣ ਦਾ ਨਜ਼ਰੀਆ ਵੱਖਰਾ ਵੱਖਰਾ ਹੈ। ਤੁਹਾਡਾ ਨਜ਼ਰੀਆ ਹੋਰ ਹੈ, ਮੇਰਾ ਨਜ਼ਰੀਆ ਹੋਰ ਹੈ, ਕਿਸੇ ਹੋਰ ਦਾ ਨਜ਼ਰੀਆ। ਹਰ ਇੱਕ ਨੇ ਆਪਣੇ ਆਪਣੇ ਨਜ਼ਰੀਏ ਨਾਲ ਦੇਖਣਾ ਹੈ। ਨਜ਼ਰ ਵਿੱਚ ਫਰਕ ਹੈ ਭਾਈ। ਜਦੋਂ ਰਾਏ ਬੁਲਾਰ ਜੀ ਗੁਰੂ ਨਾਨਕ ਸਾਹਿਬ ਨੂੰ ਦੇਖਦੇ ਆ, ਉਦੋਂ ਨਜ਼ਰੀਆ ਕੀ ਹੈ? ਇਹ ਮੇਰੇ ਕੋਲ ਜਿਹੜਾ ਪਟਵਾਰੀ ਹੈ ਭਾਈ ਕਲਿਆਣ ਦਾਸ, ਜਿਹੜਾ ਭਾਈ ਕਾਲੂ ਜੀ ਆਪਾਂ ਕਹਿ ਦਿੰਦੇ ਹਾਂ, ਭਾਈ ਕਲਿਆਣ ਦਾਸ ਪੂਰਾ ਨਾਮ ਹੈ, ਇਹ ਜਿਹੜਾ ਮੇਰੇ ਕੋਲ ਪਟਵਾਰੀ ਹੈ, ਇਸ ਪਟਵਾਰੀ ਦਾ ਪੁੱਤਰ ਹੈ ਨਾਨਕ। ਪਹਿਲਾਂ ਨਜ਼ਰੀਆ ਇਹ ਹੀ ਰਿਹਾ ਨਾ ਵੀ ਇਹ ਪੁੱਤਰ ਹੈ ਪਟਵਾਰੀ ਦਾ। ਪਰ ਜਿਸ ਦਿਨ ਗੁਰੂ ਨਾਨਕ ਸਾਹਿਬ ਦੇ ਵਿੱਚੋਂ ਆਪਣੇ ਖੁਦਾ ਦਾ ਨੂਰ ਤੱਕ ਲਿਆ, ਉਸ ਦਿਨ ਨਜ਼ਰੀਆ ਬਦਲ ਗਿਆ। ਉਹ ਕਹਿਣ ਲੱਗਾ, ਮੈਂ ਇੰਨਾ ਚਿਰ ਹੋ ਗਿਆ ਪਟਵਾਰੀ ਦਾ ਪੁੱਤਰ ਹੀ ਸਮਝਦਾ ਰਿਹਾ, ਪਰ ਅੱਜ ਜੋ ਮੇਰੀ ਅੱਖ ਨੇ ਦੇਖਿਆ ਨਾ, ਬਸ ਅੱਖਾਂ 'ਚ ਅੱਥਰੂ ਆ ਗਏ ਕਿ ਇਹ ਤਾਂ ਮੇਰੇ ਖੁਦਾ ਦਾ ਨੂਰ ਹੈ, ਇਹ ਤਾਂ ਰੱਬ ਦਾ ਨੂਰ ਹੈ। ਨਜ਼ਰੀਆ ਬਦਲ ਗਿਆ। ਹੁਣ ਰੋਜ਼ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦਾ ਰੋਜ਼, ਔਰ ਕਹਿੰਦਾ ਵੀ ਮੈਂ ਰੋਜ਼ ਤੁਹਾਡੇ ਦਰਸ਼ਨ, ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮੈਂ ਰਹਿ ਹੀ ਨਹੀਂ ਸਕਦਾ। ਪਹਿਲਾਂ ਤਾਂ ਗੁਰੂ ਨਾਨਕ ਸਾਹਿਬ ਮਿਲੇ ਨਾ ਮਿਲੇ ਕੋਈ ਫਰਕ ਨਹੀਂ ਸੀ ਪੈਂਦਾ, ਪਰ ਹੁਣ ਕਹਿੰਦਾ ਵੀ ਮੈਂ ਰੋਜ਼ ਤੁਹਾਡਾ ਦੀਦਾਰ। ਅਤੇ ਜਿਸ ਦਿਨ ਮਹਾਰਾਜ ਜੀ ਨੇ, ਉਹ ਅੱਖ ਹਜੇ ਪਿਤਾ ਜੀ ਦੀ ਨਹੀਂ ਬਣੀ ਜਿਹੜੀ ਰਾਏ ਬੁਲਾਰ ਦੀ ਬਣ ਗਈ,
ਜਦੋਂ ਪਿਤਾ ਜੀ ਨੇ ਕਿਹਾ ਵੀ ਪੁੱਤਰਾ ਇੱਥੇ ਤਾਂ ਕੁਛ ਕਰਨਾ ਨਹੀਂ, ਚੱਲ ਸੁਲਤਾਨਪੁਰ ਆਪਣੇ ਭੈਣ ਬੇਬੇ ਨਾਨਕੀ ਦੇ ਕੋਲ, ਉੱਥੇ ਜਾ ਕੇ ਕੋਈ ਕੰਮ ਧੰਦਾ ਕਰ। ਜਦੋਂ ਤੁਰੇ ਨੇ ਤਲਵੰਡੀ ਨੂੰ ਛੱਡ ਕੇ ਰਾਏ ਭੋਏ ਦੀ, ਤੇ ਰਾਏ ਬੁਲਾਰ ਰੋ ਪਿਆ, ਕਹਿਣ ਲੱਗਾ ਮੈਂ ਤੁਹਾਡੇ ਦੀਦਾਰ ਕਿੱਦਾਂ ਕਰਾਂਗਾ, ਕਿਵੇਂ ਤੁਹਾਡੇ ਦਰਸ਼ਨ ਕਰਾਂ, ਕਿਉਂਕਿ ਇਹ ਪਿਆਸ ਹੁਣ ਮੁੱਕਣੀ ਨਹੀਂ। ਇਹ ਜਿਹੜੀ ਹੁਣ ਪਿਆਸ ਹੈ, ਲੋਇਨ ਲੋਈ ਡਿੱਠ ਪਿਆਸ ਨਾ ਬੂਝੈ ਮੂੰਹ ਘਣੀ, ਇਹ ਹੁਣ ਘਣੀ ਵਧਣੀ ਹੈ, ਘਟਣੀ ਨਹੀਂ ਹੈ, ਤੇ ਮੈਂ ਕਿੱਦਾਂ ਦੀਦਾਰ ਕਰਾਂ। ਮਹਾਰਾਜ ਕਹਿੰਦੇ ਜਿਸ ਦਿਨ ਮਨੋ ਯਾਦ ਕਰ ਲਉਂਗੇ ਉਸ ਦਿਨ ਮੈਂ ਤੁਹਾਡੇ ਸਾਹਮਣੇ ਹੋਵਾਂਗਾ। ਤੇ ਰੋਂਦਾ ਸੀ ਰਾਏ ਬੁਲਾਰ, ਜਦੋਂ ਮਹਾਰਾਜ ਕਿੰਨਾ ਕਿੰਨਾ ਚਿਰ ਨਹੀਂ ਸੀ ਆਉਂਦੇ ਨਾ, ਤੇ ਉਦੋਂ ਰੋਂਦਾ ਸੀ ਤੇ ਰੋ ਕੇ ਅਰਦਾਸ ਕਰਦਾ ਸੀ ਕਿ ਪਿਆਰਿਆ ਤੇਰਾ ਦੀਦਾਰ ਕਦੋਂ ਹੋਏਗਾ, ਤੇ ਪਤਾ ਹੀ ਉਦੋਂ ਲੱਗਦਾ ਸੀ ਜਦੋਂ ਗੁਰੂ ਨਾਨਕ ਸਾਹਿਬ ਸਾਹਮਣੇ ਖਲੋ ਜਾਂਦੇ। ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਇਹ ਪ੍ਰੇਮ ਦੀ ਗੱਲ ਹੈ, ਨਫ਼ਰਤ ਦੀਆਂ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ। ਦੁਨੀਆ ਤਾਂ ਦੇਖ ਸਕਦੇ ਹੋ ਪਰ ਉਸ ਪਿਆਰੇ ਦਾ ਦੀਦਾਰ ਨਹੀਂ। ਔਰੰਗਜ਼ੇਬ ਨੇ ਕੋਲ ਅੱਖਾਂ ਸੀ ਪਰ ਕਿਹੜੀਆਂ ਸੀ, ਹੰਕਾਰ ਦੀਆਂ, ਹੰਕਾਰ ਦੀਆਂ ਅੱਖਾਂ ਨਾਲ ਦਿਸਣਾ ਨਹੀਂ, ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਦਰਸ਼ਨ ਨਹੀਂ ਕਰ ਸਕਿਆ। ਇਸ ਵਾਸਤੇ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਕਈਆਂ ਨੂੰ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਵੀ ਇਹ ਜਿਹੜੀ ਰੱਬੀ ਬਾਣੀ ਹੈ ਇਹਦੇ ਦੀਦਾਰ ਨਹੀਂ ਹੁੰਦੇ, ਉਹ ਤੇ ਅੱਖਰ ਹੀ ਸਮਝਦੇ ਨੇ, ਉਹਦੇ ਕਹਿੰਦੇ ਅੱਖਰ ਹੀ ਨੇ, ਕਿਉਂਕਿ ਉਹਨਾਂ ਦੇ ਕੋਲ ਅੱਖ ਹੀ ਨਹੀਂ ਹੈ ਦੇਖਣ ਵਾਲੀ। ਰਾਏ ਬੁਲਾਰ ਨੂੰ ਦਰਸ਼ਨ ਹੁੰਦੇ ਆ ਗੁਰੂ ਮਹਾਰਾਜ ਦੇ, ਕਿਉਂਕਿ ਉਹ ਪਿਆਸ, ਇਹ ਨਹੀਂ ਵੀ ਚਲੋ ਗੁਰੂ ਸਾਹਿਬ ਚਲੇ ਗਏ ਕੋਈ ਗੱਲ ਨਹੀਂ, ਹੁਣ ਇੱਕ ਦਿਨ ਦੋ ਦਿਨ ਚਾਰ ਦਿਨ ਦਸ ਦਿਨ ਮੁੜ ਕੇ ਭੁੱਲ ਗਏ। ਉਹ ਜਿਵੇਂ ਜਿਵੇਂ ਦਿਨ ਵੱਧਦੇ ਆ ਤਿਵੇਂ ਤਿਵੇਂ ਵੈਰਾਗ ਵੱਧਦਾ ਹੈ। ਮਨ ਵੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਉ ਵੱਧਦਾ। ਇੱਧਰ ਬੇਬੇ ਨਾਨਕੀ ਜੀ ਦਾ ਵੀ ਇਹੀ ਹਾਲ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਸੰਸਾਰਿਕ ਯਾਤਰਾ 'ਤੇ ਤੁਰੇ ਆ, ਅਤੇ ਬੇਬੇ ਨਾਨਕੀ ਰੋ ਪੈਂਦੀ ਹੈ, ਮੇਰੇ ਵੀਰ ਮੇਰੇ ਖੁਦਾ ਦੇ ਨੂਰ ਮੈਂ ਤੇਰਾ ਦੀਦਾਰ ਕਿਵੇਂ ਕਰਾਂਗੀ, ਅਤੇ ਜਦੋਂ ਦਿਲੋਂ ਯਾਦ ਕਰਦੇ ਆ ਅਤੇ ਸਾਹਮਣੇ ਗੁਰੂ ਨਾਨਕ ਸਾਹਿਬ। ਦੌਲਤਾਂ ਦਾਈ ਵੀ ਰੋਂਦੀ ਹੋਈ ਬਾਹਰ ਨਿਕਲਦੀ ਹੈ। ਜਦੋਂ ਮਹਾਰਾਜ ਪ੍ਰਗਟ ਹੁੰਦੇ ਆ ਨਾ, ਪਹਿਲਾ ਸਮਾਂ ਜਿਹੜਾ ਸੀ ਅੰਮ੍ਰਿਤ ਵੇਲੇ ਦਾ, ਉਦੋਂ ਦੌਲਤਾਂ ਦਾਈ ਨੂੰ ਤਾਂ ਖੁਸ਼ ਹੋ ਕੇ ਬਾਹਰ ਆਉਣਾ ਚਾਹੀਦਾ ਸੀ, ਉਹਨੂੰ ਤਾਂ ਹੱਸਦੀ ਨੂੰ ਬਾਹਰ ਆਉਣਾ ਚਾਹੀਦਾ ਸੀ ਵੀ ਪਟਵਾਰੀ ਜੀ ਤੁਹਾਡੇ ਘਰ ਪੁੱਤਰ ਦੀ ਦਾਤ ਆਈ ਹੈ, ਪਰ ਇਹ ਰੋਂਦੀ ਹੋਈ ਆ ਰਹੀ ਹੈ। ਜਦੋਂ ਰੋਂਦੀ ਹੋਈ ਨੂੰ ਦੇਖਿਆ ਤਾਂ ਘਬਰਾਹਟ ਹੋ ਗਈ ਵੀ ਕੀ ਹੋਇਆ, ਕੀ ਖਬਰ ਹੈ, ਕਹਿਣ ਲੱਗੀ ਤੁਹਾਡੇ ਘਰ ਰੱਬ ਦਾ ਨੂਰ ਆ ਗਿਆ। ਉਹ ਅੱਖਾਂ ਨੇ ਦੇਖ ਲਿਆ ਨਾ ਗੁਰੂ ਨਾਨਕ

ਦੀ ਮੈਂ ਜਿਹੜੇ ਅੱਜ ਨੂਰ ਦਾ ਦਰਸ਼ਨ ਕਰਕੇ ਆਈ ਹਾਂ ਤੁਹਾਡੇ ਘਰ, ਜਿਹੜਾ ਰੱਬ ਦਾ ਨੂਰ ਆਇਆ, ਕਹਿੰਦੇ ਨੇ ਉਹਨੇ ਐਸਾ ਅੰਦਰ ਬਖਸ਼ਿਸ਼ ਵਰਤਾਤੀ ਹੈ ਕਿ ਮੈਂ ਅੱਜ ਰੱਜ ਗਈ ਹਾਂ, ਮੈਨੂੰ ਅੱਜ ਉਹ ਦੌਲਤ ਮਿਲ ਗਈ ਤੁਹਾਡੇ ਘਰੋਂ। ਅਨੰਤ ਨੇ ਇਤਿਹਾਸ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਦਾ ਇਤਿਹਾਸ, ਅੱਜ ਵੀ ਬੜੀਆਂ ਰੂਹਾਂ ਨੇ ਪਿਆਰ ਵਾਲੀਆਂ, ਬਹੁਤ ਐਸੀਆਂ ਰੂਹਾਂ ਬੰਦਗੀ ਵਾਲੀਆਂ ਮਿਲਣਗੀਆਂ ਜਿਹੜੇ ਵਾਹਿਗੁਰੂ ਦੇ ਦੀਦਾਰ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ। ਸਤਿਗੁਰੂ ਜੀ ਕਹਿੰਦੇ ਪਰ ਗੱਲ ਇਹ ਹੈ ਕਿ ਸੇ ਅੱਖੜੀਆਂ ਦੀਆਂ, ਉਹ ਅੱਖਾਂ ਹੋਰ ਨੇ ਜਿਨ੍ਹਾਂ ਨਾਲ ਉਸ ਪਿਆਰੇ ਦਾ ਦੀਦਾਰ ਹੋਣਾ ਹੈ, ਜਿੰਨੀ ਡਸੰਦੋ ਮਾਂ ਪਿਰੀ, ਉਹ ਨੇਤਰ ਹੋਰ ਨੇ ਜਿਨ੍ਹਾਂ ਨਾਲ ਉਸ ਪਿਆਰੇ ਦਾ ਦੀਦਾਰ ਹੋਣਾ ਹੈ। ਇਸੇ ਲਈ ਆਖਿਆ ਕਹਿੰਦੇ ਉਹ ਤੇਰੇ ਤੋਂ ਵੱਖ ਨਹੀਂ, ਤੇਰੀ ਦੇਖਣ ਵਾਲੀ ਅੱਖ ਨਹੀਂ। ਇੱਥੇ ਆਪਾਂ ਅੱਖ ਬਣਾਉਣ ਵਾਸਤੇ ਆਏ ਹਾਂ, ਮਹਾਰਾਜ ਮੇਰੇ ਕੋਲ ਅੱਖ ਨਹੀਂ ਹੈ। ਜੇ ਮੇਰੇ ਕੋਲ ਅੱਖ ਦੀ ਨਜ਼ਰ ਹੈ ਤਾਂ ਮੈਨੂੰ ਦੂਰ ਧੁੰਦਲਾ ਦਿਖਾਈ ਦਿੰਦਾ ਅਤੇ ਮੈਂ ਦੂਰਬੀਨ ਬਣਾ ਲਈ। ਦੂਰਬੀਨ ਜਿਹੜੀ ਦੂਰ ਤੱਕ ਅੱਖ ਪਹੁੰਚ ਸਕਦੀ ਹੈ ਅਤੇ ਦੇਖ ਸਕਦੀ ਹੈ, ਦੂਰਬੀਨ ਨਾਲ ਕਿੰਨੀ ਦੂਰ ਤੱਕ ਦੇਖਿਆ ਜਾ ਸਕਦਾ, ਪਰ ਉਸ ਦੂਰਬੀਨ ਦੇ ਨਾਲ ਉਸ ਪਿਆਰੇ ਦਾ ਦੀਦਾਰ ਨਹੀਂ ਕੀਤਾ ਜਾ ਸਕਦਾ। ਦੂਰਬੀਨ ਤਾਂ ਮੈਂ ਬਣਾ ਲਈ, ਵਿਗਿਆਨਕ ਤਲ 'ਤੇ ਮੇਰੇ ਕੋਲ, ਜਦੋਂ ਆ ਕਹਿੰਦੇ ਨਾ ਸੂਰਜ ਨੂੰ ਗ੍ਰਹਿਣ ਲੱਗਦਾ, ਗ੍ਰਹਿਣ ਕੀ ਉਹਦੇ ਅੱਗੇ ਇੱਕ ਗ੍ਰਹਿ ਆ ਜਾਂਦਾ, ਉਸ ਗ੍ਰਹਿ ਨੂੰ ਆਪਾਂ ਗ੍ਰਹਿਣ ਕਹਿਤਾ। ਹੁਣ ਕਹਿੰਦੇ ਜੀ ਉਹ ਖੁੱਲ੍ਹੀ ਅੱਖ ਨਾਲ ਨਹੀਂ ਦੇਖ ਸਕਦੇ, ਪਰ ਅੱਜ ਸਾਇੰਸ ਨੇ ਸਾਨੂੰ ਐਸੀ ਜੁਗਤੀ ਦੇ ਤੀ, ਨੁਕਤਾ ਦੇ ਤਾ, ਅਸੀਂ ਖੁੱਲ੍ਹੀ ਅੱਖ ਨਾਲ ਸੂਰਜ ਵੀ ਦੇਖ ਸਕਦੇ ਹਾਂ। ਸਾਨੂੰ ਵਿਗਿਆਨ ਨੇ ਬਹੁਤ ਕੁਛ ਦਿੱਤਾ, ਪਰ ਅਸੀਂ ਇਸ ਅੱਖ ਦੇ ਨਾਲ ਕੁਦਰਤ ਵਿੱਚ ਕਾਦਰ ਨੂੰ ਨਹੀਂ ਦੇਖ ਸਕਦੇ, ਸਾਡੇ ਕੋਲ ਹਜੇ ਉਹ ਅੱਖ ਨਹੀਂ ਹੈ। ਅਸੀਂ ਇੱਥੇ ਆਏ ਹਾਂ ਕਿਉਂਕਿ ਮੇਰਾ ਵੈਦ ਗੁਰੂ ਗੋਬਿੰਦਾ, ਇਹ ਵੈਦ ਹੈ, ਅੱਖਾਂ ਦਾ ਵੈਦ ਹੈ ਕਿ ਸਤਿਗੁਰੂ ਜੀ ਮੇਰੀਆਂ ਅੱਖਾਂ ਕੰਮ ਨਹੀਂ ਕਰਦੀਆਂ ਪਈਆਂ, ਮੈਂ ਤੁਹਾਡੇ ਕੋਲੋਂ ਆਪਣੀ ਅੱਖ ਬਣਾਉਣ ਵਾਸਤੇ ਆਇਆ ਅਤੇ ਕਿਰਪਾ ਕਰੋ ਮੇਰੀ ਅੱਖ ਦਾ ਓਪਰੇਸ਼ਨ ਕਰੋ। ਫਿਰ ਸਤਿਗੁਰੂ ਮਹਾਰਾਜ ਨੇ ਗੁਰਬਾਣੀ ਦੇ ਰਾਹੀਂ ਸਾਡੀਆਂ ਅੱਖਾਂ ਦਾ ਇਲਾਜ ਕੀਤਾ, ਜਿਨ੍ਹਾਂ ਦਾ ਹੋਇਆ ਉਹ ਉਹਨਾਂ ਨੇ ਅੱਖ ਜਦੋਂ ਹੁਣ ਅੱਖ ਬਣਾਉਣੀ ਹੈ, ਉਸ ਤੋਂ ਬਾਅਦ ਜਦੋਂ ਅੱਖ ਖੁੱਲ੍ਹਦੀ ਹੈ ਅਤੇ ਉਦੋਂ ਹੀ ਦੇਖ ਕੇ ਪਤਾ ਲੱਗਦਾ ਨਾ ਵੀ ਅੱਖ ਬਣ ਗਈ, ਵੀ ਸਾਫ਼ ਦਿਸਣ ਲੱਗ ਗਿਆ। ਜਦੋਂ ਅੱਖ ਖੁੱਲ੍ਹੀ, ਗੁਰੂ ਨੇ ਜਿਹੜੀ ਅੱਖ ਦਿੱਤੀ ਸੀ ਉਦੋਂ ਬੰਦ ਹੋ ਗਈ, ਜਦੋਂ ਅੱਖ ਖੁੱਲ੍ਹੀ ਤਾਂ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਮਾਲ ਦੀ ਗੱਲ ਹੈ, ਪਹਿਲਾਂ ਮੈਨੂੰ ਵੱਖ ਵੱਖ ਦਿਸਦੇ ਸੀ, ਪਹਿਲਾਂ ਮੈਨੂੰ ਭਰਾ ਵੀ ਭਰਾ ਨਹੀਂ ਸੀ ਨਜ਼ਰ ਆਉਂਦਾ, ਪਹਿਲੇ ਆਪਣੇ ਵੀ ਮੈਨੂੰ ਵੈਰੀ ਦਿਸਦੇ ਸੀ, ਪਰ ਜਦੋਂ ਗੁਰੂ ਨੇ ਅੱਖ ਬਣਾ ਕੇ ਦਿੱਤੀ ਹੁਣ ਮੈਂ ਕੀ ਦੇਖ ਰਿਹਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ, ਹੁਣ ਮੈਨੂੰ ਕੋਈ ਦਿਸਦਾ ਹੀ ਨਹੀਂ ਪਿਆ, ਹੁਣ ਉਹਦੇ ਤੋਂ ਬਗੈਰ ਮੈਨੂੰ ਕੋਈ ਹੋਰ ਦਿਸ ਹੀ ਨਹੀਂ ਰਿਹਾ। ਕੈਸੀ ਕਮਾਲ ਦੀ ਅੱਖ ਗੁਰੂ ਨੇ ਬਣਾਤੀ, ਬਣਾਈ ਕਿੱਦਾਂ, ਗੁਰਬਾਣੀ ਦੇ ਰਾਹੀਂ, ਗੁਰਬਾਣੀ ਦੇ ਗਿਆਨ ਦਾ ਸੁਰਮਾ ਅੱਖਾਂ ਦੇ ਵਿੱਚ ਪਾ ਕੇ, ਹੁਣ ਉਹਦੇ ਤੋਂ ਬਿਨਾਂ ਮੈਨੂੰ ਕੋਈ ਨਹੀਂ ਦਿਸਦਾ। ਹੁਣ ਮੈਂ ਬਸ ਇਹ ਹੈ ਕਿ ਉਹਦੇ ਦੀਦਾਰ ਕਰਦੇ ਰਵਾਂ, ਕਰਦੇ ਰਵਾਂ, ਕਰਦੇ ਰਵਾਂ। ਔਰ ਇਹ ਵੀ ਧਿਆਨ ਰੱਖਿਓ, ਜਿਹਦੇ ਅੰਦਰ ਆ ਅਵਸਥਾ ਬਣ ਗਈ ਨਾ, ਪਿਆਸ ਨਾ ਬੁੱਝੇ ਮੂੰਹ ਘਣੀ ਵਾਲੀ, ਉਹ ਰਾਤ ਨੂੰ ਜੇ ਸੁੱਤਾ ਤਾਂ ਅੱਖਾਂ 'ਤੇ ਬੰਦ ਹੀ ਹੋਣਗੀਆਂ ਨਾ, ਆ ਬਾਹਰ ਦੀਆਂ ਅੱਖਾਂ ਦੇ ਸ਼ਟਰ ਤਾਂ ਬੰਦ ਹੋ ਜਾਣੇ ਆ, ਸੁੱਤਾ ਪਿਆ, ਪਰ ਅੰਦਰ ਉਹਦੇ ਦੀਦਾਰ ਹੋ ਰਹੇ ਨੇ। ਕਿਉਂ ਹੋ ਰਹੇ ਆ? ਕਿਉਂਕਿ ਉਹ ਮਨ ਦੀਆਂ ਅੱਖਾਂ ਨਾਲ ਦੇਖ ਰਿਹਾ। ਗੁਰੂ ਮਹਾਰਾਜ ਜੀ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪਹਿਲਾ ਪ੍ਰਕਾਸ਼ ਪੁਰਬ ਆਉਣਾ ਨਾ ਹੁਣ 12 ਤਰੀਕ ਨੂੰ, ਰਾਮਸਰ ਦੇ ਅਸਥਾਨ 'ਤੇ ਰਾਤ ਅੱਧੀ

ਰਾਤ ਦਾ ਵੇਲਾ ਹੋਏਗਾ। ਜਿੰਨੀਆਂ ਸੰਗਤਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜਨਾ, ਰਾਮਸਰ ਦੇ ਅਸਥਾਨ 'ਤੇ ਸਾਰੀ ਤਿਆਰੀ ਹੋ ਚੁੱਕੀ ਹੈ ਅਤੇ ਸਤਿਗੁਰੂ ਮਹਾਰਾਜ ਜੀ ਰਾਤ ਸੰਗਤਾਂ ਦੇ ਵਿੱਚ ਵਿਚਰਦੇ ਨੇ, ਪੈਦਲ ਤੁਰ ਰਹੇ ਨੇ, ਕਦੀ ਕਿਸੇ ਦਾ ਚਿਹਰਾ, ਕਦੀ ਕਿਸੇ ਦਾ ਚਿਹਰਾ, ਕਦੀ ਕਿਸੇ ਦਾ ਚਿਹਰਾ, ਹਰ ਇੱਕ ਨੂੰ ਦੇਖਦੇ ਪਏ ਆ। ਜਦੋਂ ਆਏ ਨਾ ਧੰਨ ਬਾਬਾ ਬੁੱਢਾ ਸਾਹਿਬ ਜੀ ਕੋਲ, ਉਹਨਾਂ ਦਾ ਚਿਹਰਾ ਦੇਖਿਆ ਅਤੇ ਚਿਹਰਾ ਦੇਖ ਕੇ ਇਹ ਮੁਸਕਰਾ ਪਏ ਅਤੇ ਮੁਸਕਰਾਉਂਦੇ ਹੋਏ ਮਨ ਵਿੱਚ ਪਤਾ ਕੀ ਕਹਿੰਦੇ, ਵਾਹ ਧੰਨ ਬਾਬਾ ਬੁੱਢਾ ਸਾਹਿਬ, ਬਾਹਰੋਂ ਅੱਖਾਂ ਬੰਦ ਨੇ, ਬਾਹਰੋਂ ਸਰੀਰ ਸੁੱਤਾ, ਅੰਦਰੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋ ਰਹੇ ਨੇ, ਅੰਦਰ ਗੁਰੂ ਸਾਹਿਬ ਦੇ ਦੀਦਾਰ ਹੋ ਰਹੇ ਨੇ। ਕਿਉਂਕਿ ਭਾਈ ਬੁੱਢਾ ਤੇਰੇ ਤੋਂ ਓਹਲੇ ਨਾ ਹੋ ਸਾ, ਤੇਰੇ ਤੋਂ ਓਹਲੇ ਕਦੇ ਨਾ ਹੋ ਸਾ। ਅੱਖਾਂ ਭਾਵੇਂ ਬੰਦ ਨੇ ਬਾਹਰ ਦੀਆਂ, ਪਰ ਅੰਦਰ ਦਰਸ਼ਨ ਚੱਲ ਰਿਹਾ, ਦੀਦਾਰ ਚੱਲ ਰਿਹਾ ਅੰਦਰ। ਇਸ ਵਾਸਤੇ ਹੁਣ ਉਹ ਅੱਖਾਂ ਕਿਹੜੀਆਂ ਨੇ, ਜਦੋਂ ਕਈ ਵਾਰੀ ਬੰਦਾ ਸੁੱਤਾ ਹੋਵੇ ਤਾਂ ਸੁਪਨਾ ਚੱਲਦਾ ਨਾ, ਬਾਹਰ ਦੀਆਂ ਅੱਖਾਂ ਤਾਂ ਬੰਦ ਨੇ, ਸੁਪਨਾ ਚੱਲ ਰਿਹਾ, ਸੀਨ ਚੱਲ ਰਿਹਾ, ਇਹਦਾ ਮਤਲਬ ਕੋਈ ਹੋਰ ਅੱਖ ਹੈ ਜਿਹੜੀ ਉਹ ਸੀਨ ਦੇਖ ਰਹੀ ਹੈ। ਤੁਸੀਂ ਕਈ ਵਾਰੀ ਸੁਪਨਾ ਆਇਆ ਹੋਏਗਾ ਸੁੱਤੇ ਪਿਆਂ, ਸੀਨ ਚੱਲਦਾ ਨਾ, ਪਿਕਚਰ ਦੇਖ ਰਹੇ ਹੋ, ਸੀਨ ਚੱਲ ਰਿਹਾ। ਇੱਕ ਤੁਸੀਂ ਜਦੋਂ ਉੱਠਦੇ ਹੋ ਤੁਸੀਂ ਕਹਿੰਦੇ ਹੋ ਮੈਂ ਸੁੱਤੇ ਪਏ ਆਹ ਕੁਛ ਦੇਖਿਆ, ਉਹ ਕਿਹਨੇ ਦੇਖਿਆ, ਅੱਖਾਂ 'ਤੇ ਬੰਦ ਸੀ, ਬਾਹਰ ਦੀਆਂ ਅੱਖਾਂ 'ਤੇ ਬੰਦ ਹੋਈਆਂ, ਭੂਕ ਸੁੱਤਾ ਪਿਆ ਸੀ, ਫਿਰ ਦੇਖ ਕੌਣ ਰਿਹਾ। ਇਹਦਾ ਮਤਲਬ ਸਾਹਿਬ ਕਹਿੰਦੇ ਸੇ ਅੱਖੜੀਆਂ ਬੇਅੰਨ, ਉਹ ਅੱਖਾਂ ਹੋਰ ਨੇ, ਅਤੇ ਜੇ ਉਹ ਸੁਪਨੇ ਵਿੱਚ ਸੀਨ ਜਿਹੜਾ ਚੱਲ ਰਿਹਾ ਉਹ ਦੇਖ ਸਕਦੀਆਂ, ਅਤੇ ਸੁਪਨੇ ਵਿੱਚ ਉਹਦਾ ਦੀਦਾਰ ਕਿਉਂ ਨਹੀਂ ਹੋ ਸਕਦਾ, ਉਹ ਮਨ ਦੀਆਂ ਅੱਖਾਂ ਨੇ। ਇਸ ਵਾਸਤੇ ਸੇ ਅੱਖੜੀਆਂ ਬੇਅੰਨ, ਬੇਅੰਨ ਹੋਰ ਨੇ, ਜਿੰਨੀ ਡਸੰਦੋ ਮਾਂ ਪਿਰੀ, ਜਿਹਦੇ ਨਾਲ ਮੇਰਾ ਪਿਆਰਾ ਮੇਰੇ ਪਿਆਰੇ ਦੇ ਦੀਦਾਰ ਹੋਣੇ ਆ। ਸਤਿਗੁਰੂ ਮਹਾਰਾਜ ਜੀ ਇਸ ਸਲੋਕ ਦੇ ਵਿੱਚ ਕਿਰਪਾ

ਨੇ ਹਰ ਪ੍ਰਭ ਡਿੱਠਾ ਹਰੀ ਪ੍ਰਭੂ ਦਾ ਦੀਦਾਰ ਕੀਤਾ ਮਨ ਦੀਆਂ ਅੱਖਾਂ ਨਾਲ ਤਿੰਨ ਕੁਰਬਾਣੇ ਰਾਮ ਹੇ ਰਾਮ ਜੀ ਰੱਬ ਜੀ ਮੈਂ ਉਹਨਾਂ ਤੋਂ ਕੁਰਬਾਨ ਜਾਵਾਂ ਮੈਂ ਉਹਨਾਂ ਤੋਂ ਸੱਦ ਕੇ ਜਾਵਾਂ ਜਿਨ੍ਹਾਂ ਨੇ ਤੇਰਾ ਦੀਦਾਰ ਕਰ ਲਿਆ ਤੇਰੇ ਦਰਸ਼ਨ ਕਰ ਲਏ ਮੈਂ ਉਹਦੇ ਤੋਂ ਸੱਦ ਕੇ ਜਾਵਾਂ ਉਹਨਾਂ ਤੋਂ ਮੈਂ ਬਲਹਾਰੇ ਸੱਦ ਕੇ ਜਾਵਾਂ ਜਿਨ੍ਹਾਂ ਨੇ ਦੀਦਾਰ ਕੀਤੇ ਆ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਸਰਦਾਰ ਅਕਾਲੀ ਫੂਲਾ ਸਿੰਘ ਜਿਹੜੇ ਆ ਉਹਨਾਂ ਦੀ ਸੰਗਤ ਕਰਨ ਨੂੰ ਮਿਲੀ ਸਰਦਾਰ ਹਰੀ ਸਿੰਘ ਨਲੂਆ ਉਹਦੀ ਸੰਗਤ ਕਰਨ ਨੂੰ ਮਿਲੀ ਜਿੰਨੀਆਂ ਮਿਸਲਾਂ ਨੇ ਭੰਗੀ ਮਿਸਲ ਹੈ ਹੋਰ ਮਿਸਲਾਂ ਨੇ ਉਹਨਾਂ ਦੀ ਸੰਗਤ ਮਿਲ ਰਹੀ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਐਸੀਆਂ ਰੰਗ ਰਤੜੀਆਂ ਰੂਹਾਂ ਦੀ ਸੰਗਤ ਕਰਨ ਨੂੰ ਮਿਲੀ ਤਾਂ ਮਹਾਰਾਜਾ ਰਣਜੀਤ ਸਿੰਘ ਅੰਦਰ ਇੱਕ ਫੁਰਨਾ ਬਣ ਗਿਆ ਉਹਨੇ ਆਖਿਆ ਵੀ ਕੋਈ ਹੈ ਜਿਹਨੇ ਗੁਰੂ ਗੋਬਿੰਦ ਸਿੰਘ ਜੀ ਦਾ ਦਰਸ਼ਨ ਕੀਤਾ ਹੋਵੇ ਉਹਨੇ ਆਖਿਆ ਕੋਈ ਹੈ ਪਤਾ ਕਰੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਸ਼ਨ ਜਿਹੜਾ ਉਹ ਕਿਹਨੇ ਕੀਤਾ ਹੈ ਕਿਉਂਕਿ 100-125 ਸਾਲ ਦਾ ਫਰਕ ਹੈ ਬਹੁਤਾ ਫਰਕ ਨਹੀਂ ਹੈ ਜਦੋਂ ਐਲਾਨ ਕਰ ਦਿੱਤਾ ਵੀ ਕੋਈ ਹੈ ਜਿਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਸ਼ਨ ਕੀਤਾ ਹੋਵੇ ਉਡੀਕ ਵਿੱਚ ਸੀ ਵੀ ਕੋਈ ਨਾ ਕੋਈ ਤਾਂ ਹੋਏਗਾ ਜਿਹਨੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਤੱਖ ਦਰਸ਼ਨ ਕੀਤਾ ਹੋਏਗਾ ਪ੍ਰਤੱਖ ਸਾਹਮਣੇ ਬੈਠ ਕੇ ਜਦੋਂ ਚਾਰੇ ਪਾਸੇ ਇਹ ਢੰਡੋਰਾ ਜਿਹੜਾ ਸੀ ਪਿੱਟਿਆ ਗਿਆ ਢੰਡੋਰਾ ਆਵਾਜ਼ਾਂ ਦਿੱਤਾ ਗਿਆ ਵੀ ਹੈ ਕੋਈ ਜਿਹਨੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਤੱਖ ਦਰਸ਼ਨ ਕੀਤਾ ਹੋਵੇ ਕਰਦੇ ਕਰਦੇ ਕਹਿੰਦੇ ਇੱਕ ਐਸੀ ਰੂਹ ਮਿਲ ਗਈ ਜਿਹਦੀ ਉਮਰ 100 ਸਾਲ ਤੋਂ ਵੀ ਉੱਪਰ ਹੈ 100 ਸਾਲ ਤੋਂ ਉੱਪਰ ਪਤਾ ਕੀਤਾ ਵੀ ਆਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਦੇ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਕਿ ਫਲਾਣੀ ਥਾਂ ਉੱਤੇ ਇੱਕ ਰੱਬ ਰੰਗ ਰੱਤੜੀ ਰੂਹ ਹੈ ਜਿਹਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ ਆ ਉਹਨੇ ਸੋਨੇ ਦੀ ਪਾਲਕੀ ਭੇਜੀ ਲਿਜਾਣ ਵਾਸਤੇ ਸੋਨੇ ਦੀ ਪਾਲਕੀ ਕਹਿੰਦੇ ਵੀ ਸੋਨੇ ਦੀ ਪਾਲਕੀ ਜਿਹੜੀ ਆ ਲੈ ਕੇ ਆਓ ਸੋਨੇ ਦੀ ਪਾਲਕੀ ਵਿੱਚ ਉਹ ਕਿੰਨੇ ਭਾਗਾਂ ਵਾਲਾ ਹੈ ਜਿਹਨੇ ਗੁਰੂ ਦਾ ਦਰਸ਼ਨ ਕੀਤਾ ਹੈ ਅੱਜ ਸਮਾਜ ਵਿੱਚ ਅਸੀਂ ਰਹਿੰਦੇ ਹਾਂ ਜਿਹੜੇ ਤਾਂ ਸਾਨੂੰ ਲੱਚਰ ਸੁਣਾਉਂਦੇ ਆ ਜਾਂ ਸਾਡੇ ਅੱਖਾਂ ਵਿੱਚ ਗੰਦਗੀ ਲਿਆਉਂਦੇ ਆ ਅਸੀਂ ਤਾਂ ਉਹਨਾਂ ਤੋਂ ਵਾਰੇ ਜਾਂਦੇ ਹਾਂ ਉਹਨਾਂ ਤੋਂ ਬੜਾ ਕੁਛ ਵਾਰਦੇ ਹਾਂ ਅਤੇ ਜਿਹੜਾ ਸਾਨੂੰ ਸੁਣਾਵੇ ਗੁਰਬਾਣੀ ਜਿਹੜਾ ਸਾਨੂੰ ਰੱਬ ਦੀਆਂ ਗੱਲਾਂ ਸੁਣਾਵੇ ਅੱਜ ਸਮਾਜ ਵਿੱਚ ਦੇਖ ਹੀ ਰਹੇ ਹਾਂ ਕਿੰਨੀ ਬੇਕਦਰੀ ਹੋ ਰਹੀ ਹੈ ਉਹ ਕਿੰਨੀਆਂ ਅੱਖਾਂ ਮੁਬਾਰਕ ਨੇ ਜਿਹੜੇ ਪਹਿਲਾ ਪ੍ਰਕਾਸ਼ ਹੁੰਦਾ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਦੋਂ ਅੰਮ੍ਰਿਤ ਵੇਲੇ ਪ੍ਰਕਾਸ਼ ਹੁੰਦਾ ਉਹ ਅੱਖਾਂ ਕਿੰਨੀਆਂ ਮੁਬਾਰਕ ਨੇ ਜਿਹੜੇ ਆਪਣੇ ਪਿਆਰੇ ਦਾ ਦਰਸ਼ਨ ਕਰਦੀਆਂ ਨੇ ਜਦੋਂ ਪ੍ਰਕਾਸ਼ ਹੁੰਦਾ ਦਰ ਮਾਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕੇ ਬਾਅਦ ਉਹ ਜਦੋਂ ਦਰਸ਼ਨ ਹੁੰਦਾ ਤੇ ਪ੍ਰਤੱਖ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਤੇ ਉਹ ਅੱਖਾਂ ਕਿੰਨੀਆਂ ਮੁਬਾਰਕ ਨੇ ਵੀ ਤੂੰ ਅੰਮ੍ਰਿਤ ਵੇਲੇ ਗੁਰੂ ਦਾ ਦਰਸ਼ਨ ਕੀਤਾ ਜਦੋਂ ਪ੍ਰਕਾਸ਼ ਹੋਇਆ ਉਹ ਕਿੰਨੀਆਂ ਮੁਬਾਰਕ ਨੇ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਸੋਨੇ ਦੀ ਪਾਲਕੀ ਵਿੱਚ ਲੈ ਕੇ ਆਓ ਉਸ ਰੱਬੀ ਰੂਹ ਨੂੰ ਜਿਹਨੇ ਗੁਰੂ ਗੋਬਿੰਦ ਸਿੰਘ ਜੀ ਦਾ ਦਰਸ਼ਨ ਕੀਤਾ ਹੈ ਜਦੋਂ ਪਾਲਕੀ ਦੇ ਵਿੱਚ ਲਿਆਂਦਾ 100 ਸਾਲ ਤੋਂ ਉੱਪਰ ਦੀ ਉਮਰ ਸੀ ਅਤੇ ਉੱਚੇ ਆਸਨ 'ਤੇ ਬਿਠਾਇਆ ਆਪ ਚਰਨਾਂ ਦੇ ਵਿੱਚ ਬੈਠ ਗਿਆ ਉਹਨਾਂ ਆਖਿਆ ਮਹਾਰਾਜਾ ਰਣਜੀਤ ਸਿੰਘ ਜੀ ਤੁਸੀਂ ਚਰਨਾਂ 'ਚ ਉਹ ਕਹਿਣ ਲੱਗੇ ਮੈਂ ਤਾਂ ਇਹਦੇ ਚਰਨਾਂ ਦੀ ਧੂੜ ਵੀ ਨਹੀਂ ਹਾਂ ਇਹਦੇ ਚਰਨਾਂ ਦੀ ਧੂੜ ਦੇ ਬਰਾਬਰ ਵੀ ਨਹੀਂ ਹੈ ਕਿਉਂ ਇਹ ਉਹ ਰੂਹ ਹੈ ਜਿਹਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੇਖਿਆ ਅਤੇ ਅੱਖਾਂ ਦੇ ਵਿੱਚ ਅਥਰੂ ਅਤੇ ਹੱਥ ਜੁੜੇ ਮਹਾਰਾਜਾ ਰਣਜੀਤ ਸਿੰਘ ਦੇ ਕਹਿਣ ਲੱਗੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਦੀਦਾਰ ਕੀਤਾ ਅਤੇ ਮੈਨੂੰ ਦੱਸੋ ਉਹਨਾਂ ਦੀ ਝਲਕ ਕਿੱਦਾਂ ਦੀ ਹੈ
ਉਹ ਕਿੱਦਾਂ ਦੇ ਦਿਸਦੇ ਸੀ? ਉਹਨਾਂ ਇੱਕੋ ਗੱਲ, ਕਿਉਂਕਿ ਉਮਰ ਵਧੇਰੇ ਸੀ, ਹੱਥ ਜੋੜ ਕੇ ਆਖਿਆ, ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ, ਮੈਂ ਨਹੀਂ ਦੱਸ ਸਕਦਾ, ਮੇਰੇ ਕੋਲ ਉਹ ਸ਼ਬਦ ਨਹੀਂ ਹੈ, ਮੇਰੇ ਕੋਲ ਉਹ ਲਫ਼ਜ਼ ਨਹੀਂ ਹੈ ਜਿਨ੍ਹਾਂ ਨਾਲ ਮੈਂ ਦੱਸਾਂ ਮੇਰਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਿੱਦਾਂ ਦਿਸਦੇ ਸੀ। ਕਹਿੰਦੇ ਜਦੋਂ ਉਹਨਾਂ ਦੇ ਚਰਨਾਂ ਦੇ ਵਿੱਚ ਬੈਠਣਾ ਨਸੀਬ ਹੁੰਦਾ, ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਆਸਣ 'ਤੇ ਬੈਠੇ ਹੁੰਦੇ, ਉਦੋਂ ਤਾਂ ਸ਼ੁੱਧ ਬੋਧੀ ਵਿਸਰ ਜਾਂਦੀ ਸੀ, ਉਦੋਂ ਤਾਂ ਸ਼ੁੱਧ ਬੋਧੀ ਵਿਸਰ ਜਾਂਦੀ, ਪਤਾ ਹੀ ਨਹੀਂ ਸੀ ਸਮਾਜ ਦੁਨੀਆ ਦਾ। ਪਰ ਇੱਥੇ ਥੋੜ੍ਹੀ ਗੱਲ ਨੋਟ ਕਰਿਓ, ਆਪਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਪ੍ਰਤੱਖ ਬੈਠੇ ਹਾਂ ਨਾ, ਗੁਰੂ ਸਾਹਿਬ ਪ੍ਰਤੱਖ ਹੈ, ਅਤੇ ਕੀ ਸਾਡੀ ਸ਼ੁੱਧ ਬੁੱਧ ਵਿਸਰ ਜਾਂਦੀ ਹੈ? ਸਾਡਾ ਤਾਂ ਧਿਆਨ ਹੀ ਬਾਹਰ ਚਲਾ ਜਾਂਦਾ, ਗੁਰੂ ਵੱਲ ਤਾਂ ਧਿਆਨ ਹੀ ਨਹੀਂ ਹੁੰਦਾ, ਗੁਰੂ ਵੱਲ ਤਾਂ ਸੁਰਤ ਹੁੰਦੀ ਨਹੀਂ, ਧਿਆਨ ਤਾਂ ਬਾਹਰ ਚਲਾ, ਕਿਉਂਕਿ ਅਸੀਂ ਗੁਰੂ ਦਾ ਦਰਸ਼ਨ ਨਹੀਂ ਕਰ ਪਾ ਰਹੇ ਹਾਂ। ਗੁਰੂ ਮਹਾਰਾਜ ਦਾ ਦਰਸ਼ ਜੇ ਦਰਸ਼ਨ ਹੋਵੇ ਤਾਂ ਸੁਰਤ ਬਾਹਰ ਕਿੱਦਾਂ ਚਲੀ ਜਾਏ, ਧਿਆਨ ਬਾਹਰ ਕਿੱਦਾਂ ਚਲੀ ਜਾਏ? ਧਿਆਨ ਬਾਹਰ ਜਾ ਹੀ ਨਹੀਂ ਸਕਦਾ, ਪਰ ਧਿਆਨ 'ਤੇ ਜਾ ਰਿਹਾ, ਸੁਰਤ 'ਤੇ ਬਾਹਰ ਜਾ ਰਹੀ, ਕਿਉਂਕਿ ਅਸੀਂ ਗੁਰੂ ਦੀ ਹਜ਼ੂਰੀ 'ਚ ਮੇਰੇ ਵਰਗਾ ਬੈਠ ਕੇ ਵੀ ਗੁਰੂ ਦਾ ਦਰਸ਼ਨ ਨਹੀਂ ਕਰ ਪਾ ਰਿਹਾ। ਕਿਉਂ ਨਹੀਂ ਪਾ ਰਿਹਾ? ਕਿਉਂਕਿ ਮੈਂ ਉਸ ਅੱਖ ਨਾਲ ਹਜੇ ਦੇਖਿਆ ਹੀ ਨਹੀਂ ਹੈ। ਜੇ ਮੈਂ ਦੇਖਿਆ ਹੁੰਦਾ ਤਾਂ ਮੈਂ ਦਰਸ਼ਨ ਜ਼ਰੂਰ ਗੁਰੂ ਦਾ ਕਰਦਾ, ਪਰ ਮੇਰੀ ਸ਼ੁੱਧ ਬੁੱਧ ਵਿਸਰ ਜਾਂਦੀ, ਮੇਰਾ ਧਿਆਨ ਲੱਗ ਜਾਂਦਾ, ਪਰ ਧਿਆਨ ਤਾਂ ਮੇਰਾ ਹੋਰ ਪਾਸੇ ਹੈ, ਸੁਰਤ ਮੇਰੀ ਹੋਰ ਪਾਸੇ ਹੈ। ਇਹਦਾ ਮਤਲਬ ਮੈਂ ਗੁਰੂ ਮਹਾਰਾਜ ਕੋਲ ਬੈਠ ਕੇ ਵੀ ਗੁਰੂ ਦਾ ਦਰਸ਼ਨ ਨਹੀਂ ਕਰ ਰਿਹਾ, ਨਹੀਂ ਕਹਿ ਰਿਹਾ ਦਰਸ਼ਨ ਦੇਖ ਜੀਵਾਂ, ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ, ਪੜ੍ਹ ਰਿਹਾ ਪਰ ਅੰਦਰ ਖੇਡ ਨਹੀਂ ਹਜੇ ਇਹ ਬਣੀ। ਮਹਾਰਾਜਾ ਰਣਜੀਤ ਸਿੰਘ ਜੀ ਨੇਤਰਾਂ ਵਿੱਚ ਨੀਰ ਅਤੇ ਵੈਰਾਗ, ਕਹਿੰਦੇ ਮੈਨੂੰ ਦੱਸੋ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ, ਉਹਨਾਂ ਦਾ ਰੰਗ, ਉਹ ਕਿੱਦਾਂ ਦੇ ਦਿਸਦੇ ਆ? ਉਹ ਕਹਿਣ ਲੱਗੇ ਮੇਰੇ ਕੋਲ ਸ਼ਬਦ ਨਹੀਂ, ਮੈਂ ਕਿਹੜੇ ਸ਼ਬਦਾਂ ਨਾਲ ਬਿਆਨ ਕਰਕੇ ਦੱਸਾਂ ਕਿ ਉਹ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਕਿੱਦਾਂ ਦਾ ਦਿਸਦਾ ਹੈ, ਉਹ ਬਾਦਸ਼ਾਹਾਂ ਦਾ ਬਾਦਸ਼ਾਹ ਕਿੱਦਾਂ ਦਿਸਦਾ ਹੈ, ਉਹ ਹੱਕ ਅਤੇ ਸੱਚ ਦੀ ਮੂਰਤ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੱਦਾਂ ਦਿਸਦੇ ਆ, ਉਹ ਜਿਹੜੇ ਨਿਰੰਕਾਰ ਦਾ ਰੂਪ ਨੇ ਉਹ ਕਿੱਦਾਂ ਦੇ ਦਿਸਦੇ ਆ? ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਮੈਂ ਨਹੀਂ ਦੱਸ ਸਕਦਾ, ਮੇਰੇ ਕੋਲੋਂ ਬਿਆਨ ਨਹੀਂ ਕੀਤਾ ਜਾ ਸਕਦਾ। ਉਹਦੇ ਚਰਨਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸੀਸ ਰੱਖ ਕੇ ਆਖਿਆ, ਤੇਰੇ ਤੋਂ ਵਾਰੇ ਜਾਵਾਂ, ਤੇਰੇ ਤੋਂ ਸੱਦ ਕੇ ਜਾਵਾਂ, ਕਿਉਂਕਿ ਤੇਰੇ ਨੇਤਰਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਦਰਸ਼ਨ ਕੀਤਾ ਹੋਇਆ ਹੈ। ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਦੇ ਆ ਅੱਖਾਂ ਦੇ ਨਾਲ, ਭਾਵੇਂ ਉਹ ਗੁਟਕਾ ਸਾਹਿਬ ਲੈ ਕੇ, ਪੋਥੀ ਸਾਹਿਬ ਲੈ ਕੇ, ਭਾਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ, ਉਹ ਮੁਬਾਰਕ ਹੈ ਉਹ ਅੱਖਾਂ। ਅੰਮ੍ਰਿਤ ਵੇਲੇ ਨੂੰ ਜਿਹੜੇ ਉੱਠ ਕੇ ਅੰਮ੍ਰਿਤ ਵੇਲਾ ਸੰਭਾਲਦੇ ਆ ਅਤੇ ਦੀਦਾਰ ਕਰਦੇ ਆ ਬਾਣੀ ਵਿੱਚੋਂ ਦੀ, ਮੁਬਾਰਕ ਨੇ ਉਹ ਅੱਖਾਂ। ਉਹਨਾਂ ਅੱਖਾਂ ਵਿੱਚ ਪ੍ਰੇਮ ਹੋਏਗਾ, ਉਹਨਾਂ ਅੱਖਾਂ ਵਿੱਚ ਰਸ ਹੋਏਗਾ, ਉਹਨਾਂ ਅੱਖਾਂ ਵਿੱਚ ਹੰਕਾਰ ਨਹੀਂ ਹੋਏਗਾ, ਉਹਨਾਂ ਅੱਖਾਂ ਦੇ ਵਿੱਚ ਈਰਖਾ, ਉਹਨਾਂ ਅੱਖਾਂ ਵਿੱਚ ਨਫ਼ਰਤ ਨਹੀਂ ਹੋਏਗੀ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਅੱਖਾਂ ਨਾਲ ਇਹ ਗੁਰਬਾਣੀ ਦਾ ਦਰਸ਼ਨ ਕਰਕੇ ਬਾਣੀ ਦਾ ਪਾਠ ਕੀਤਾ, ਉਹਨਾਂ ਦੇ ਦਿਨ ਚੜ੍ਹਿਆਂ ਅੱਖਾਂ ਵਿੱਚ ਨਫ਼ਰਤ ਨਹੀਂ ਹੋਏਗੀ, ਉਹਨਾਂ ਦੇ ਅੰਦਰ ਗੁਰੂ ਮਹਾਰਾਜ ਦੀ ਬਖਸ਼ਿਸ਼ ਵਰਤ ਰਹੀ ਹੋਏਗੀ। ਅਤੇ ਜਿਨ੍ਹਾਂ ਦੇ ਅੱਖਾਂ 'ਚ ਨਫ਼ਰਤ ਈਰਖਾ ਭਰੀ ਹੈ ਉਹਨਾਂ ਨੇ ਅੰਮ੍ਰਿਤ ਵੇਲਾ ਵੀ ਨਹੀਂ ਸੰਭਾਲਿਆ ਹੋਏਗਾ, ਔਰ ਉਹਨਾਂ ਨੇ ਗੁਰੂ ਦਾ ਦਰਸ਼ਨ ਵੀ ਨਹੀਂ ਕੀਤਾ ਹੋਏਗਾ, ਉਹ ਨਿਤਨੇਮ ਤੋਂ ਵਾਂਝੇ ਹੋਣਗੇ। ਸਤਿਗੁਰੂ ਮਹਾਰਾਜ ਜੀ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਸਾਹਿਬ ਜੀ ਆਖਦੇ ਆ, ਕਹਿੰਦੇ

0: ਮੈਂ ਉਹਨਾਂ ਤੋਂ ਸੱਦ ਕੇ ਕੁਰਬਾਨ ਜਾਵਾਂ, ਉਹਨਾਂ ਤੋਂ ਬਲਹਾਰੇ ਜਿਹੜਾ ਉਹਨਾਂ ਤੋਂ ਜਾਵਾਂ ਜੀ।
1: ਸਾਚੀ ਦਰਗਾਹ ਭਾਣੇ ਰਾਮ,
0: ਸੇ ਮਤਲਬ ਉਹ ਜਿੰਨੀ ਜਿਨ੍ਹਾਂ ਨੇ ਦਰਸ਼ਨ ਕੀਤਾ, ਸਾਚੀ ਦਰਗ ਹੈ ਰੱਬ ਜੀ ਦੇ ਘਰ ਵਿੱਚ, ਭਾਣੇ ਰਾਮ ਉਹ ਭਾ ਗਏ ਉਸ ਵਾਹਿਗੁਰੂ ਨੂੰ, ਉਹਦੀ ਦਰਗਾਹ 'ਚ ਪ੍ਰਵਾਨ ਹੋ ਗਏ, ਉਹ ਉੱਤਮ ਮਤ ਵਾਲੇ ਹੋ ਗਏ, ਸ੍ਰੇਸ਼ਟ ਮਤ ਵਾਲੇ ਹੋ ਗਏ। ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਦਰਗਹ ਮਾਣ, ਉਹਦੀ ਦਰਗਾਹ ਉਹਦੇ ਘਰ 'ਚ ਮਾਣ ਪਾਉਂਦੇ ਨੇ, ਉਹ ਪ੍ਰਵਾਨ ਹੋ ਜਾਂਦੇ ਆ। ਅਸੀਂ ਦੁਨੀਆਂ ਦੀ ਨਜ਼ਰ 'ਚ ਪ੍ਰਵਾਨ ਹੋਣਾ ਚਾਹੁੰਦੇ ਹਾਂ ਤਾਂ ਅਸੀਂ ਦੁਨੀਆਂ ਦੀ ਨਜ਼ਰ 'ਚ ਪ੍ਰਵਾਨ ਹੋ ਕੇ ਕੀ ਖੱਟ ਲਾਂਗੇ, ਜੇ ਉਹਦੇ ਦਰ 'ਤੇ ਹੀ ਪ੍ਰਵਾਨ ਨਾ ਹੋਏ ਤਾਂ। ਉਹਦੇ ਦਰ 'ਤੇ ਪ੍ਰਵਾਨ ਹੋਣਾ, ਆਪਣਾ ਜੀਵਨ ਇਸ ਤਰ੍ਹਾਂ ਦਾ ਬਣਾਓ ਕਿ ਉਹਦੇ ਦਰ 'ਤੇ ਪ੍ਰਵਾਨ ਹੋ ਜਾਈਏ। ਇੱਦਾਂ ਦਾ ਨਾ ਬਣਾਓ ਕਿ ਦੁਨੀਆਂ ਖੁਸ਼ ਹੋ ਜਾਏ, ਦੁਨੀਆਂ ਖੁਸ਼ ਹੋ ਜਾਏਗੀ? ਕਦੇ ਨਹੀਂ ਹੁੰਦੀ। ਦੁਨੀਆਂ ਨੂੰ ਖੁਸ਼ ਕਰਦੇ ਕਰਦੇ ਆਪਣਾ ਸਭ ਕੁਝ ਲੁਟਾ ਬੈਠੋਗੇ, ਪੱਲੇ ਕੱਖ ਨਹੀਂ ਪੈਣਾ। ਸਤਿਗੁਰੂ ਦੇ ਦਰ 'ਤੇ ਪ੍ਰਵਾਨ ਹੋਵਾਂਗੇ, ਕੁਝ ਖੱਟ ਲਵਾਂਗੇ, ਕੁਝ ਕਮਾ ਲਵਾਂਗੇ। ਆਪਣਾ ਜੀਵਨ ਐਸਾ ਬਣਾਓ, ਅਸੀਂ ਦੁਨੀਆਂ ਨੂੰ ਖੁਸ਼ ਕਰਨ 'ਚ ਲੱਗੇ ਹੋਏ ਹਾਂ, ਦੁਨੀਆਂ ਨੂੰ ਦਿਖਾਉਣ 'ਚ ਲੱਗੇ ਹੋਏ ਹਾਂ। ਦਿਖਾਵੇ ਦੀ ਜ਼ਿੰਦਗੀ ਹੈ ਅੱਜ, ਜਿੱਥੇ ਆਪਾਂ ਅੱਜ ਦਾ ਸਮੇਂ ਦੀ ਗੱਲ ਕਰੀਏ, ਇੱਕ ਦਿਖਾਵਾ ਹੀ ਰਹਿ ਗਿਆ। ਕਿੰਨਾ ਕੁ ਰਿਸ਼ਤਿਆਂ ਦੇ ਵਿੱਚ ਆਪਸੀ ਪ੍ਰੇਮ ਪਿਆਰ ਹੈ, ਭੈਣ ਭਰਾਵਾਂ ਦੇ ਵਿੱਚ ਜਾਂ ਰਿਸ਼ਤਿਆਂ ਦੇ ਵਿੱਚ ਕਿੰਨਾ ਕੁ ਪ੍ਰੇਮ ਰਹਿ ਗਿਆ, ਦਿਖਾਵਾ ਰਹਿ ਗਿਆ, ਬਸ ਫਾਰਮੈਲਿਟੀ ਰਹਿ ਗਈ। ਸਤਿਗੁਰੂ ਨਾਲ ਵੀ ਕਿਤੇ ਸਾਡਾ ਦਿਖਾਵਾ ਨਾ ਹੋਵੇ ਕਿ ਮੈਂ ਆਇਆ, ਮੱਥਾ ਟੇਕਿਆ ਹੈ, ਇੰਨਾ ਭੇਟਾ ਅੱਗੇ ਰੱਖੀ ਹੈ, ਇੰਨਾ ਸੋਹਣਾ ਕੀਮਤੀ ਰੁਮਾਲਾ ਜਿਹੜਾ ਉਹ ਦਿੱਤਾ ਹੈ, ਭੇਟ ਕੀਤਾ ਹੈ, ਅਤੇ ਆਇਆ ਅਤੇ ਚਲਾ ਗਿਆ। ਕੇਵਲ ਦਿਖਾਵਾ ਨਾ ਹੋਵੇ, ਅਸੀਂ ਦਿਖਾਉਣ ਨਹੀਂ ਆਏ, ਅਸੀਂ ਉਹਦੇ ਘਰ ਪ੍ਰਵਾਨ ਹੋ ਸਕੀਏ, ਇਸ ਢੰਗ ਨਾਲ ਮੇਰਾ ਜੀਵਨ ਬਣ ਜਾਏ ਕਿ ਵਾਹਿਗੁਰੂ ਮੈਂ ਤੇਰੇ ਦਰ 'ਤੇ ਪ੍ਰਵਾਨ ਹੋ ਜਾ, ਮੈਨੂੰ ਤੇਰੇ ਦਰ ਦੀ ਪ੍ਰਵਾਨਗੀ ਚਾਹੀਦੀ ਹੈ। ਸਤਿਗੁਰੂ ਮਹਾਰਾਜ ਜੀ ਫਿਰ ਕਿਰਪਾ ਕਰਦੇ ਨੇ, ਜਿੰਨੀ ਹਰ ਪ੍ਰਭ ਡਿੱਠਾ ਤਿੰਨ ਕੁਰਬਾਣੇ ਰਾਮ, ਸੇ ਉਹ ਸਾਚੀ ਦਰਗ ਹੈ ਭਾਣੇ ਰਾਮ, ਉਹ ਫਿਰ ਸੱਚੀ ਦਰਗਾਹ ਵਾਹਿਗੁਰੂ ਜੀ ਦੇ ਘਰ ਵਿੱਚ ਪ੍ਰਵਾਨ ਹੋ ਜਾਂਦੇ ਨੇ, ਸੋਹਣੇ ਲੱਗਦੇ ਨੇ, ਪਿਆਰੇ ਲੱਗਦੇ ਨੇ। ਉਹ ਮੇਰੇ ਵਾਹਿਗੁਰੂ ਜੀ ਨੂੰ ਪਿਆਰੇ ਲੱਗਦੇ ਆ ਅਤੇ

ਮਾਨੇ ਉਹ ਠਾਕੁਰ ਦੇ ਦਰ ਠਾਕੁਰ ਕੌਣ ਹੈ ਹਮਰਾ ਠਾਕੁਰ ਸਭ ਤੋਂ ਉੱਚਾ ਰੱਬ ਜੀ ਪਰਮਾਤਮਾ ਉਹ ਵਾਹਿਗੁਰੂ ਜਿਹੜਾ ਹੈ ਉਹਦੇ ਦਰ 'ਤੇ ਫਿਰ ਮਾਨੇ ਮਾਨ ਸਨਮਾਨ ਮਿਲਦਾ ਹੈ ਇੱਜ਼ਤ ਮਿਲਦੀ ਹੈ ਪਿਆਰ ਮਿਲਦਾ ਹੈ ਸਤਿਕਾਰ ਮਿਲਦਾ ਹੈ ਸੇ ਪ੍ਰਧਾਨੇ ਸੇ ਮਤਲਬ ਉਹ ਪ੍ਰਧਾਨੇ ਦਾ ਅਰਥ ਉੱਤਮ ਜੀਵਨ ਵਾਲੇ ਸ੍ਰੇਸ਼ਟ ਜੀਵਨ ਵਾਲੇ ਜਿਵੇਂ ਪਹਿਲਾਂ ਹੀ ਜ਼ਿਕਰ ਕੀਤਾ ਹੈ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਸੇ ਪ੍ਰਧਾਨੇ ਉਹ ਉੱਤਮ ਜੀਵਨ ਵਾਲੇ ਵਾਹਿਗੁਰੂ ਜੀ ਦੀ ਨਜ਼ਰ ਵਿੱਚ ਉਹਨਾਂ ਨੂੰ ਮਾਣ ਮਿਲਦਾ ਹੈ ਇੱਜ਼ਤ ਮਿਲਦੀ ਹੈ ਪਿਆਰ ਮਿਲਦਾ ਹੈ ਬੜੇ ਲੋਕ ਰੋਂਦੇ ਦੇਖੇ ਨੇ ਸੰਸਾਰ ਦੇ ਪੱਖੋਂ ਕਹਿੰਦੇ ਜੀ ਮੈਂ ਇਹਦਾ ਇੰਨਾ ਕੀਤਾ ਪਰ ਇਹਨੇ ਮੇਰਾ ਮਾਣ ਨਹੀਂ ਰੱਖਿਆ ਇਹਨੇ ਮੇਰਾ ਮਾਣ ਨਹੀਂ ਰੱਖਿਆ ਮੇਰੀ ਇੱਜ਼ਤ ਨਹੀਂ ਰੱਖੀ ਪਰ ਵਾਹਿਗੁਰੂ ਦੇ ਦਰ 'ਤੇ ਅਸੀਂ ਸੇਵਾ ਕਰੀਏ ਸੰਗਤ ਕਰੀਏ ਸ਼ਬਦ ਵਿੱਚ ਆਪਣੇ ਆਪ ਨੂੰ ਘੜੀਏ ਬੜਾ ਮਾਣ ਮਿਲਦਾ ਹੈ ਪੁੱਛੋ ਗੁਰੂ ਅਮਰਦਾਸ ਮਹਾਰਾਜ ਨੂੰ ਸਤਿਗੁਰੂ ਤੋਂ ਵੱਧ ਕੌਣ ਦੱਸ ਸਕਦਾ ਗੁਰੂ ਰਾਮਦਾਸ ਮਹਾਰਾਜ ਨੂੰ ਪੁੱਛੋ ਇਹਨਾਂ ਤੋਂ ਵੱਧ ਕੌਣ ਦੱਸ ਸਕਦਾ ਬਾਹਰ ਦੀਆਂ ਯਾਤਰਾਵਾਂ ਕਰਦਿਆਂ ਕਰਦਿਆਂ ਕਿੰਨਾ ਸਮਾਂ ਲੰਘ ਗਿਆ 19 ਕਿਸੇ ਨੇ 20 ਕਿਹਾ ਕਿਸੇ ਨੇ 19 ਇੰਨੀ ਵਾਰ ਬਾਹਰ ਦੀ ਯਾਤਰਾ ਕੀਤੀ ਗੁਰੂ ਅਮਰਦਾਸ ਮਹਾਰਾਜ ਨੇ ਅਤੇ ਕਦੇ ਕਿਸੇ ਨੇ ਇੰਨੇ ਸਾਲਾਂ ਦੇ ਵਿੱਚ ਕਿਹਾ ਨਿਮਾਣੀਆਂ ਦੇ ਮਾਣ ਇੰਨੇ ਸਾਲਾਂ ਵਿੱਚ ਕਦੇ ਕਿਸੇ ਨੇ ਕਿਹਾ ਗੁਰੂ ਅਮਰਦਾਸ ਜੀ ਨੂੰ ਨਿਥਾਵਿਆਂ ਦੇ ਥਾਂ ਨਿਮਾਣੀਆਂ ਦੇ ਮਾਣ ਨਿਓਟੀਆਂ ਦੀ ਓਟ ਨਿਆਸਰਿਆਂ ਦੇ ਆਸਰੇ ਨਿਗੱਤਿਆਂ ਦੀ ਗੱਤ ਨਿਪੱਤਿਆਂ ਦੀ ਪੱਤ ਕਿਸੇ ਨੇ ਕਿਹਾ ਪਰ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਦੇ ਦਰ 'ਤੇ ਆ ਕੇ ਸੇਵਾ ਕੀਤੀ ਸ਼ਬਦ ਵਿੱਚ ਅੰਦਰ ਨੂੰ ਘੜ ਲਿਆ ਅਤੇ ਕਿੰਨਾ ਮਾਣ ਮਿਲ ਗਿਆ ਕਿੰਨਾ ਸਨਮਾਨ ਮਿਲਿਆ ਕਿੰਨੀ ਇੱਜ਼ਤ ਗੁਰੂ ਅੰਗਦ ਦੇਵ ਮਹਾਰਾਜ ਦੇ ਦਰ ਤੋਂ ਮਿਲੀ ਨਿਮਾਣੀਆਂ ਦਾ ਮਾਣ ਹੀ ਬਣਾਤਾ ਕਿ ਹੁਣ ਜਿਹੜੇ ਨਿਮਾਣੇ ਹੋਣਗੇ ਉਹਨਾਂ ਨੂੰ ਤੁਸੀਂ ਮਾਣ ਦਿਆ ਕਰੋ ਜਿਹੜੇ ਨਿਥਾਵੇਂ ਹੋਣਗੇ ਉਹਨਾਂ ਨੂੰ ਤੁਸੀਂ ਥਾਂ ਦਿਆ ਕਰੋ ਅਤੇ ਦਿੱਤੀ ਥਾਂ ਭਾਈ ਜੇਠਾ ਜੀ ਨੂੰ ਥਾਂ ਦੇ ਕੇ ਅਤੇ ਗੁਰੂ ਰਾਮਦਾਸ ਮਹਾਰਾਜ ਬਣਾਤਾ ਕਿਉਂਕਿ ਉਹ ਨਿਥਾਵਿਆਂ ਦੇ ਥਾਂ ਬਣ ਗਏ ਨਿਓਟੀਆਂ ਦੀ ਜਿਨ੍ਹਾਂ ਨੂੰ ਕਿਤੇ ਓਟ ਨਹੀਂ ਮਿਲਦੀ ਗੁਰੂ ਅਮਰਦਾਸ ਜੀ ਤੁਸੀਂ ਨਿਓਟੀਆਂ ਨੂੰ ਓਟ ਦਿਆ ਕਰੋ ਨਿਆਸਰੇ ਨੂੰ ਆਸਰਾ ਦਿਆ ਕਰੋ ਇਸ ਲਈ ਮਹਾਰਾਜ ਜੀ ਕਹਿੰਦੇ ਨੇ ਠਾਕੁਰ ਮਾਨੇ ਸੇ ਪ੍ਰਧਾਨੇ ਹਰ ਸੇਤੀ ਰੰਗ ਰਾਤੇ ਰੰਗ ਦੇ ਗੱਗੇ ਨੂੰ ਸਿਹਾਰੀ ਹੈ ਪ੍ਰੇਮ ਦੇ ਵਿੱਚ ਰਾਤੇ ਉਹ ਹਰ ਸੇਤੀ ਮੈਨੇ ਨਾਲ ਉਹ ਪਿਆਰੇ ਦੇ ਪ੍ਰੇਮ ਵਿੱਚ ਰੱਤੇ ਹੁੰਦੇ ਨੇ ਉਹ ਪਰਮੇਸ਼ਵਰ ਦੇ ਪ੍ਰੇਮ ਦੇ ਵਿੱਚ ਭਿੱਜੇ ਹੁੰਦੇ ਨੇ ਉਹ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਦੇ ਦਰ ਤੋਂ ਮਾਣ ਔਰ ਸਨਮਾਨ ਮਿਲਦਾ ਉਹ ਸ਼੍ਰੋਮਣੀ ਅਖਾਉਂਦੇ ਨੇ ਵੀ ਇਹ ਸ਼੍ਰੋਮਣੀ ਨੇ ਸਿਰ ਇਹ ਉਸ ਸਿਰੇ ਪਰਮੇਸ਼ਵਰ ਨਾਲ ਜੁੜੇ ਹੋਏ ਨੇ ਧੁਰ ਨਾਲ ਜੁੜੇ ਹੋਏ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਤਿੰਨ ਕੁਰਬਾਣੀ ਰਾਮ ਮੈਂ ਇਹੋ ਜਿਹੇ ਰੰਗ ਰਤੜੀਆਂ ਰੂਹਾਂ ਐਸੇ ਪਿਆਰ ਵਾਲੇ ਕਮਾਈਆਂ ਵਾਲਿਆਂ ਤੋਂ ਸਦ

ਭਾ ਗਏ, ਚੰਗੇ ਲੱਗ ਗਏ, ਸੋਹਣੇ ਲੱਗ ਗਏ, ਪਿਆਰੇ ਲੱਗ ਗਏ, ਸਹੀ ਸੱਜਣ ਉਹ ਨੇ ਅਸਲ ਵਿੱਚ ਸੱਜਣ, ਬਾਕੀ ਦੇ ਸੱਜਣ ਤਾਂ ਮਤਲਬ ਹੀ ਨੇ। ਅਸਲ ਸੱਜਣ ਤਾਂ ਉਹ ਹੈ, ਸੰਤ ਵੀ ਉਹੀ ਨੇ, ਸੁਖੀ ਵੀ ਉਹੀ ਨੇ। ਸੰਤ ਮਤਲਬ ਜਿਹਨੇ ਮਨ ਸ਼ਾਂਤ ਕਰ ਲਿਆ, ਜਿਨ੍ਹਾਂ ਅੰਦਰ ਕਦੇ ਪਰਮੇਸ਼ਵਰ ਦਾ ਨਾਮ ਵਿਸਰਦਾ ਹੀ ਨਹੀਂ ਹੈ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਸੰਤ ਕੋਈ ਪਹਿਰਾਵੇ ਦਾ ਨਾਮ ਨਹੀਂ ਹੈ। ਬੜੀ ਵਾਰ ਬੇਨਤੀ ਕੀਤੀ ਹੈ, ਅਸੀਂ ਪਹਿਰਾਵੇ ਨੂੰ ਹੀ ਸੰਤ ਸਮਝ ਲਿਆ, ਅਸੀਂ ਪਹਿਰਾਵੇ ਨੂੰ ਜੋਗੀ ਸਮਝ ਲਿਆ, ਅਸੀਂ ਪਹਿਰਾਵੇ ਨੂੰ ਹੀ ਪੰਡਿਤ ਸਮਝ ਲਿਆ, ਬ੍ਰਹਮ ਗਿਆਨੀ ਸਮਝ ਲਿਆ। ਪਹਿਰਾਵਾ ਦੇਖ ਕੇ ਹੀ ਅਸੀਂ ਡੁੱਲ ਜਾਂਦੇ ਹਾਂ, ਪਹਿਰਾਵੇ ਦੇ ਅੰਦਰ ਕੀ ਹੈ ਉਹ ਦੇਖਣਾ ਜ਼ਰੂਰੀ ਹੈ। ਇਹ ਮਨ ਦੀ ਅਵਸਥਾ ਹੈ, ਇਹ ਤਨ ਦੀ ਅਵਸਥਾ ਨਹੀਂ ਹੈ। ਅਸੀਂ ਤਨ ਕਰਕੇ ਜੁੜੇ ਹੋਏ ਹਾਂ, ਸੰਤ ਮਨ ਦੀ ਅਵਸਥਾ ਹੈ, ਬ੍ਰਹਮ ਗਿਆਨੀ ਮਨ ਦੀ ਅਵਸਥਾ ਹੈ, ਪੰਡਿਤ ਮਨ ਦੀ ਅਵਸਥਾ ਹੈ। ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਜੋਗੀ ਜਿਹੜਾ ਮਨ ਕਰਕੇ ਜੁੜਿਆ ਹੋਇਆ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਸੰਤ ਉਹ ਹੈ, ਸੱਜਣ ਉਹ ਹੈ ਜਿਹੜਾ ਜਿਹਨੇ ਉਸ ਪਿਆਰੇ ਦਾ ਦੀਦਾਰ ਵੀ ਕੀਤਾ ਹੈ, ਉਹਦੇ ਪ੍ਰੇਮ ਰੰਗ ਵਿੱਚ ਵੀ ਰਤਿਆ ਹੈ, ਔਰ ਉਹਦੇ ਨਾਮ ਦਾ ਰਸ ਵੀ ਪੀਂਦਾ ਹੈ, ਅਤੇ ਸੁਖੀ ਵੀ ਉਹੀ ਹੈ। ਮਨ ਦੇ ਤਲ 'ਤੇ, ਆਤਮਕ ਤਲ 'ਤੇ, ਆਤਮਕ ਉੱਤਮ ਸੁੱਖ ਨੂੰ ਭੋਗਣ ਵਾਲਾ ਵੀ ਉਹ ਹੈ। ਠਾਕੁਰ ਆਪਣੇ ਭਾਣੇ ਅਤੇ ਆਪਣੇ ਠਾਕੁਰ ਨੂੰ ਭਾਉਂਦਾ ਵੀ ਉਹੀ ਹੈ, ਪਿਆਰਾ ਵੀ ਉਹੀ ਲੱਗਦਾ। ਸਹੀ ਸੱਜਣ ਸੰਤ ਸੇ ਸੁਖੀਏ, ਠਾਕੁਰ ਆਪਣੇ ਭਾਣੇ, ਜਿਹੜੇ ਉਸ ਮਾਲਕ ਨੂੰ ਭਾ ਗਏ, ਜਿਹੜੇ ਉਹਦੇ ਆਪਣੇ ਹੋ ਗਏ। ਸਤਿਗੁਰੂ ਮਹਾਰਾਜ ਜੀ

ਸਤਿਗੁਰ ਤਾ ਪਾਇਆ ਸਹਿਜ ਸੀਤੀ ਮਨੁ ਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵ ਨੂੰ ਆਈਆਂ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜੀ ਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ।

ਹੋਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਸ ਹੈ ਸਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਅੰਧਾਰੋ ਸੱਚ ਨਾਮ ਅੰਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਾਈ ਵਸਿਆ ਜਨੇ ਸਾਂ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰ ਬੈਠੋਂ ਇਸ ਦੀਆਂ ਇਹ ਵਡਿਆਈਆਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਸਗਲ ਸਮਗਰੀ ਤੁਮਰੈ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕੈ ਗੁਰੂ ਨਾਨਕ ਲਈ ਤਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨਾਮ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ

ਘਾਟਾ ਭੁੱਲ ਚੁੱਕ ਮਾਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਦੋਹਰਾ ਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਾ ਮਿਲੇਂਗੇ ਖੁਆਰ ਹੋਏ ਸਾ ਮਿਲੇਂਗੇ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੋਤ ਪ੍ਰੇਮ ਖਿਲਨ ਕਾ ਚਾਓ ਸਿਰ ਤਰ ਦਲੀ ਗਲੀ

ਸਿਰ ਦੀ ਜੈ ਕਾਣ ਨਾ ਕੀਜੈ ਤਾਰੋ ਜੀ ਰੇ

कार्य अवैरास दर्शन प्यासी दिन स रात चेतव अन दिन नी

ਮਲ ਜਨਮ ਜਨਮ ਦੀ ਕਟੀਐ ਸਤ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਹਿਰੇ ਰਤਨ ਨਾਮ ਹਰ ਵਸਿਆ ਗੁਰ ਹਾਥ ਤਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ

ਹਮੇ ਅੰਦਲੇ ਗਿਆਨਹੀਣ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ ਹਮੇ ਅੰਦਲੇ ਕੋ ਗੁਰਅੰਚਲ ਦੀਜੈ।

माहे गुरु माहे गुरु माहे गुरु।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਨ ਜਾਪਨ ਕਰਤਬਾ ਜੀਆ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਬਸ ਤੇਰਾ ਕਰ ਪਿਲਾ ਤੇਰੇ ਕਰਨੰਦ ਵਧਾਈ ਤੁਧ ਕਰ ਮਾਨ ਮਾਤਾ ਤੇ ਆਪਣਾ ਆਪ ਜਰ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਤੁਮ ਮਾਤ

ਪ੍ਰਗਟ ਕੀਤਾ ਤੇ ਨਾਮ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜ੍ਹੇ, ਤਾਂ ਨਾਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇ ਸਾਂ ਸਵਾਸਾਂ ਨਾਲ ਨਿਵਾਹਿਤ ਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਸਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮੰਨੀ ਵਾ ਮਤ ਉੱਚੀ ਮਤ ਪਤ ਦਾ ਰਾਖਾਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੇ ਦਾਨ, ਸੇਵਾ ਸੰਭਾਲ ਦਾ ਦਾਨ, ਆਪਣੇ ਖਾਲਸਾ ਜੀ ਨੂੰ ਬਖਸ਼ੋ, ਹੇ ਨਿਮਾਨਿਆਂ ਦੇ ਮਾਨ, ਨਿਤਾਨਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ।

ਲਿਖੇ ਸ਼ਬਦ ਕੀਰਤਨ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ, ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਪੇਟਾ ਬਾਂਦਰ ਪ੍ਰਵਾਨ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ, ਕਲੰਗੀ ਧਰ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਨੇ ਕਿਰਪਾ ਕਰਨੀ ਮਹਿਰਾਮਤ ਕਰਨੀ, ਆਉਣ ਵਾਲਾ ਸਮਾਂ ਆਪ ਜੀਆਂ ਦੀ ਯਾਦ ਆਪ ਜੀਆਂ ਦੇ ਪ੍ਰੇਮ ਦੇ ਵਿੱਚ ਬਤੀਤ ਕਰਵਾਵਨਾ, ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮਾਂ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ।

ज्ञान नानक चले मेलंता हम अंदले ज्ञान हीन अज्ञानी।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

जले खेते छुटे नाल। वाहिगुरु जी का खालसा, वाहिगुरु जी की फतेह।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਣ ਸਦੀਕ ਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਊਂ ਆਖਣ ਔਖਾ ਸੱਚਾ ਨਾਉਂ ਸੱਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲਿਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਾਂ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘੱਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜੈਨੋ ਦੇਨੋ ਕਰਕੇ ਕੀਤੀ ਰਾਤ ਖਸਮ ਸਾਰੇ ਤੇ ਕਮ ਜਾਤ ਨਾਨਕ ਨਾਵੇਂ ਬਾਇਸ ਨਾਥ ਰਾ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਅਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੀ ਮਿਲ ਸੰਗਤ ਗੁਣ ਪਰਗਾਸ ਜਿਨਾ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਾਨ ਚਿਤਵਹੇ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤਿਓ ਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬੈਂਤਾ ਕੋਏ ਨਾ ਕਿਸਕੀ ਤਰਿਆ ਸਿਰਸੇ ਰਿਜਕ ਸਵਾਹੀ ਠਾਕੁਰ ਕਾਹੇ ਮਨ ਭਉ ਕਰਿਆ
ਊੜੇ ਊੜ ਆਵੈ ਸੈਂ ਕੁੰਸਾਂ ਤਿਸ ਪਾਛੇ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਰਾ ਬਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਰਾ ਬਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗੰਮਾ ਗੰਮਾ ਪਾਰਾ ਸਭ ਤੇ ਆਵਹੀਂ ਸਭ ਤੇ ਆਵਹੀਂ ਤੁਦ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਤਿਆ ਬਹੁ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਤਿਆਂ ਵਹੀ ਹਰ ਤਿਆਂ ਵਹੀ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਪਾਏ ਜੈਨਾ ਹਰ ਤਿਆਇਆ ਜੀ ਤੇਰਾ ਤੂਟੀ ਜਮਕੀ ਫਾਂਸੀ ਜਿਨ ਨਿਰਭਉ ਜਿਨ ਹਰ ਨਿਰਭਉ ਤਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰੇ ਹਰ ਪੂਜਾ ਜੀ ਤਪ ਤਾਪਹੀ ਜਪਹੀ ਬੇਅੰਤਾ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸ਼ਾਸਤ ਜੀ ਕਰ ਕਿਰਿਆ ਖਟਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵੜੇ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹੀਂ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹੇ ਸੋ ਹੋਈ ਤੁਧੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਿੱਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੋ ਭਾਵੇ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੋਂ ਪਾਈ ਰਹੋ
सब तेरी तू सबनी ते आया, जिस नाउ कृपा करें तिन नाम रतन पाया, गुरमुख लादा मनमुख गवाया, तुदे आप विछोड़िया आ मिलाया, तू दरिया ओ सब तुझी माही, तुझ मिन दूजा कोई नाही, जी जंत सब तेरा खेल, वियोग मिल विछोड़िया संयोगी में, जिसनों तू जाना है सोई जन जाने, हर गुण सद ही आख वखाणे, जिन हर सेविया तिन सुख पाया, सहजे ही हर नाम समाया, तू आपे करता तेरा किया सब होए, तुद बिंदु जा अवर ना कोए, तू कर कर वेखे जाने हैं सोए, जन नानक गुरमुख प्रगट होए, आसा महला पहला, चित सरवरड़े भाईले निवासा, पानी पावक तिन्हे किया, पंक जो मोहो पग नहीं चाले, हम देखा तह डूबियले, मान एक ना चेतस मूढ़ मना, हर बिसर तेरे गुण गलिया रहाओ, नाहो जति सती नहीं पड़या, मूरख मुगदा जन्म पया, प्रणवंत नानक तिनकी शरणा, जैना तू नाही विसरिया, आसा महला पंजवा, भई प्राप्त मानुख दे हुरिया, गोविंद मिलन की एह तेरी बरिया, अवर काज तेरा किते ना काम, मेला साध संगत भज केवल नाम, श्रृंजाम लाग पवजल तरन कै, जन्म वृथा जात रंग माया कह रहो, जप तप संजम धर्म ना कमाया, सेवा साध ना जन्या हर राया, कहो नानक हम नीच कर्मा, शरण परे की रखो हो शर्मा, जप तप संजम धर्म ना कमाया, सेवा साध ना जन्या हर राया, कहो नानक हम नीच कर्मा, शरण परे की रखो हो शर्मा। इक ओंकार श्री वाहिगुरु जी की फतेह। पातशाही दसवीं कबियो बाच बेनती चाओ पाई, हमरी क्रोहा दे रक्षा, पूर्ण होए चित्त की इच्छा, तब चरणन मन रहे हमारा, अपना जान करो प्रतपारा, हमरे दुष्ट सबय तुम काब हो, आभाद मुहे बचाव हो, सुखी वसे मोरो पर बारा, सेवक सिख सबे करतारा, मोर अच्छा निज कर दे करिए, सब बैरन को आय संगरिए, पूर्ण होए हमारी आसा, तोर भजन की रहे प्यासा, तुम्हें छाड़ कोई अवर ना त्याऊं, जो वर चहो सुतुम ते पाऊं, सेवक सिखो मार तारिहे, चुनचुन शतर हमारे मारिहे, आभाद मुझे उबरिए, मरण काल का त्रास निवरिए, हो जो सदा हमारे पच्छा, श्री अस्तु जो करिहो रक्षा, राख लेओ महे रखन हारे,
साहिब संसहाय प्यारे, दीनबन दुष्टन के हंता, तुम हो पुरी चतरदस कंता, काल पाए ब्रह्मा बपतरा, काल पाए शिवजू अवतरा, काल पाए कर बिसन प्रकाशा, सकल काल का किया तमाशा, जौन काल जोगी शिव कियो, वेदराज ब्रह्मा ज्योतियो, जौन काल सब लोक सवारा, नमस्कार हैं तहें हमारा, जौन काल सब जगत बनायो, देवदेंद जक्षण उपजायो, आद्यंत एक अवतारा, सोई गुरु समझियो हमारा, नमस्कार तिसही को हमारी, सकल प्रजा जिन आप सवारी, शिवकन को शिवगुण सुख दियो, शत्रण को पलमो बद कियो, कट कट के अंतर की जानत, भले बुरे की पीर पछाणत, चिंटी ते कुंचर सथूला, सब पर कृपा दृष्ट कर फूला, संतन दुख पाए ते दुखी, सुख पाए साधन के सुखी, एक एक की पीर पछन्ने, कड़ कड़ के पड़ पड़ की जन्ने, जाब उदकर्क करा कर तारा, प्रजातर्त तव देहे अपारा, जबे आकर्क करत हूँ कब हूँ, तुम मैं मिलत देहे धर सब हूँ, जेते बदन सृष्ट सब तारे, आप अपनी बोझ उचारे, तुम सब ही ते रहित नर आलम, जानत भेद भेद अर आलम, रंकार निर्विकार निर्लंब, आद अनिरनाद असंभ, ताका मूड़े उचारत पेदा, जाको पेव ना पावत बेदा, ताको कृपाहण अनुमानत, महामूड़ कछ भेद ना जानत, महादेव को कहत सदा शिव, ड्रंकार का चीनत नह पिव, आप अपनी बद है जेती, बरनत भिन्न भिन्न तो है तेती, तुमरा लखा न जय पसारा, किह विद सजा प्रथम संसारा, एक रूप में अनूप स्वरूपा, रंक पयो राव कहीं पूपा, अंड जेरा से तज कीनी, उत्पज खान बहुर रच दीनी, कहो फूल राजा हवे बैठा, कहो सिमट भयो शंकर अकैठा, सगरी सृष्ट दुखाए अचंपा, अजुग स्वरूप स्वयंप, अब रक्षा मेरी तुम करो, सिखियो बार असिख संघरो, दुष्ट जिते उठवत उत्पाता, सकल मलेच करो रणगाता, जे आस तो जे तव शरणी परे, तिनके दुष्ट दुख तुहाए मरे, पुरख जवन पग परे तिहारे, तिनके तुम संकट सब टारे, जो कल को एक बार ते है, ताके काल निकट न अह, रक्षा हुए ताही सब कल्ला, दुष्ट अरिष्ट टरे तत्कल्ला, कृपा दृष्ट तन जाहे नहरियो, ताकि ताप तनक मैं हरे हो, रिद्ध सिद्ध कर्म सब होई, दुष्ट शहा शवाय सके ना कोई, एक बार जिन तुम्हें संवारा,
काल फांसती ताहे ओबरा जिन नर नाम तिहारो कहा दारिद दुष्ट दोख तेरा खड़ग के मैं शरण तिहारी आप हाथ दे लेहो ओबारी सरठ मोह सहाई दुष्ट दोख दे लेहो बचाई खड़ग के मैं शरण तिहारी आप हाथ दे लेहो उबारी सरठ मोह सहाई दुष्ट दोख ते लेहो बचाई सवैया पाए गहे जब ते तुमरे तब ते को आंख तरे नहीं आन्यो राम रहीम प्राण कुरान अनेक कहे मत एक ना मान्यो सिमृत शास्त्र वेद सभाए बहुपेद कहे हम एक ना जान्यो श्री अस्पान कृपा तुमरी कर मैं ना कह हो सब तोहे बखाने दोहरा सगल द्वार कौ छड़ के गयो तोहारो द्वार बही गहे की लाज अस गोविंदास तोहार सगल द्वार कौ छड़ के गयो तोहारो द्वार बही गहे की लाज अस गोविंदास तोहार राम कली महला तीजा अनंत इक ओंकार सदगुर प्रसाद आनंद भया मेरी माए सतगुरु मैं पाया सतगुर तावाया सहज सेती मन वजियां वादाइयां राग रतन परवार परियां शब्द गावन आइया शब्दो तंगावो हरि केरा मन जिनी वसाया कहे नानक आनंद हुआ सतगुरु मैं पाया ए मन मेरिया तू सदा रहो हर नाले हर नाल रहो तू मन मेरे दुख सब मसारना अंगीकार ओह करे तेरा कर सब सवारना सबना गल्ला समृत स्वामी सो क्यों मनो मसारे कहे नानक मन मेरे सदा रहो हर नाले सच साहेबा क्या ना ही घर तेरा करता तेरा सब किस है जिस दे हैं सो पावे सदा सिफत सलाह तेरी नाम मन वसावे नाम जिनके मन वस्या वाजे शब्द गनेरे कहे नानक सच्चे साहिब क्या ना ही घर तेरा है सच्चा नाम मेरा आधारो सच नाम है आधार मेरा जिन भुखा सब गवाइया कर शांत सुख मन है बसया जिन इच्छा सब पुजाइया सदा कुर्बान कीता गुरु बिटो जिस दियां एह वड़ियाइया कहे नानक सुनो संत हो शब्द धरो प्यारो सच्चा नाम मेरा धारो
ਵਾਜੇ ਪੰਸ਼ਵ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨੰਦ ਸੁਣਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੈ ਪੁਨੀ ਕਹਿਤੇ ਪਵਿੱਤ ਸਤਿਗੁਰ ਰਿਹਾ ਪਰ ਉਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਸੁਣ ਤੈ ਪੁਨੀ ਕਹਿਤੇ ਪਵਿੱਤ ਸਤਿਗੁਰ ਰਿਹਾ ਪਰ ਉਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਮੁੰਦਾਮਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸੇ ਆਧਾਰੋ ਜੇ ਕੋ ਖਾਵੇ ਜੇ ਕੋ ਪਹੁੰਚਾਏ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹੀਂ ਜਾਈ ਨਿਤ ਨਿਤ ਰੱਖ ਔਰ ਤਾਰੋ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਰ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਾਇਓਈ ਤਰਸ ਪਾਇਆ ਮਿਹਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਤਰਸ ਪਇਆ ਮਿਹਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਦਿੱਠੈ ਸਭ ਦੁਖ ਜਾਏ, ਤੇਗ ਬਹਾਦੁਰ ਸਿਮਰਿਐ, ਘਰ ਨਾਉਣ ਦਿਆਵੇ ਤਾਏ, ਸਭ ਥਾਈ ਵੇ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਹੋਪਰੀਆਂ ਲੋਹਾਈਆਂ ਚਰਖੜੀਆਂ 'ਤੇ ਚੜ੍ਹੇ, ਤਨ

ਸੰਗਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਛੇ ਅਰਿਆਇਤ ਦੇਗ ਤੇਗ ਫਤਿਹ। ਬਿਰਦ ਕੀ ਪੈਜ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ।

ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾਂ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਾਰ

ਸਜਾਏ ਗਏ ਸਜੇ ਹੋਏ ਦੀਵਾਨਾ ਅੰਦਰ ਸ਼ਬਦ ਕੀਰਤਨ ਸ਼ਬਦ ਚੌਂਕੀ ਸੋਦਾ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਨਾਲ ਨਿਵਾਜਣਾ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਨ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਆਵ ਸੱਜਣਾ ਹੋਂ ਦੇਖਾਂ ਦਰਸ਼ਨ ਤੇਰਾ ਰਾਮ, ਘਰ ਆਪਣ ਲਈ ਖੜੀ ਤੱਕਾਂ, ਮੈਂ ਮਨ ਚਾਉ ਕਨੇਰਾ ਰਾਮ। ਆਓ ਜੀ ਤੂੰ ਆਓ ਹਮਾਰੇ, ਹਰ ਜਸ ਸ਼ਰਵਣ ਸੁਨਾਵਣਾ, ਤੁਧੇ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗਾਵਨਾ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰਮਨ ਬਸਤ, ਨਾਨਕ ਹੋਤ ਨਿਹਾਲ। ਸਾਜਨਾ ਸੰਤ ਆਓ ਮੇਰੇ, ਆਨੰਦਾ ਗੁਣ ਗਾਏ ਮੰਗਲ, ਕਸਮਲਾ ਨਿਤ ਜਾਹੇ ਪ੍ਰੇਰੈ। ਸੋ ਕਹੋ ਟਲ ਗੁਰ ਸੇਵੀਐ, ਆਹਿਨ ਸਹਿ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬਾਹਠਿਆ ਸੋਹੀ ਹੈ, ਸਭਨਾ ਦਾ ਵੇਸਾ ਹੋ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬਾਹਠਿਆ ਸੋਹੀ ਹੈ, ਸਭਨਾ ਦਾ ਵੇਸਾ ਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸ੍ਰੀ, ਮਹੱਲਾ ਚੌਥਾ, ਘਰ ਪਹਿਲਾ ਚੌਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੇਰੇ ਹਿਯਾਰੇ ਰਤਨ ਨਾਮ ਹਰ ਬਸਿਆ, ਗੁਰ ਹੱਥ ਧਰਿਆ ਮੇਰੇ ਮੱਥਾ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਮੇਰੇ ਹਿਯਾਰੇ ਰਤਨ ਨਾਮ ਹਰ ਬਸਿਆ, ਗੁਰ ਹੱਥ ਧਰਿਆ ਮੇਰੇ ਮੱਥਾ, ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰ ਪੂਰੇ ਹਰ ਨਾਮ ਦ੍ਰਿੜਾਇਆ, ਬਿਨ ਨਾਮੇ ਜੀਵਨ ਬਿਰਥਾ। ਰਾਹਉ ਬਿਨ ਗੁਰ ਮੂੜ ਪਾਏ ਹੈ ਮਨ ਮੁਖ, ਤੇ ਮੋਹ ਮਾਇਆ

0: ਵਾਹਿਗੁਰੂ ਜੀ
1: ਵਾਹਿਗੁਰੂ।

ਸਤਨਾਮ ਵਾਹਿਗੁਰੂ ਸਾਹਿਬ ਜੀਓ।

ਜੁਗੋ ਜੁਗ ਅਟਲ ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਦੇ ਸਾਂਝੇ ਰਹਿਬਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਰਾਤਰੀ ਵੇਲੇ ਦੇ ਦੀਵਾਨਾਂ ਅੰਦਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ। ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲਿਓ, ਜੋ ਲੜੀਵਾਰ ਗੁਰੂ ਇਤਿਹਾਸ ਦੀਆਂ ਵਿਚਾਰਾਂ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੇ ਲੜੀਵਾਰ ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਆਪਾਂ ਸਾਂਝ ਪਾਈਏ। ਕੱਲ੍ਹ ਦੇ ਦੀਵਾਨਾਂ ਅੰਦਰ ਆਪ ਸੰਗਤ ਨੇ ਇੱਥੋਂ ਕੁ ਤੱਕ ਇਤਿਹਾਸ ਸਤਿਗੁਰੂ ਜੀ ਕਾ ਸਰਵਣ ਕੀਤਾ ਸੀ ਕਿ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਿੱਖਾਂ ਵਿੱਚੋਂ ਜ਼ਿਕਰ ਕਰਦਿਆਂ ਹੋਇਆਂ, ਜਿੱਥੇ ਕਵੀ ਜੀ ਨੇ ਬਾਬਾ ਰਾਮ ਕੋਇਰ ਜੀ ਦਾ ਜ਼ਿਕਰ ਕੀਤਾ, ਉਹਦੇ ਨਾਲ ਨਾਲ ਇੱਕ ਸਿੱਖ ਦਾ ਜ਼ਿਕਰ ਫਿਰ ਕਵੀ ਜੀ ਕਰਦੇ, ਭਾਈ ਜੋਗਾ ਸਿੰਘ ਜਿਹਦੀ ਪਰਵਰਿਸ਼ ਸਾਂਭ ਸੰਭਾਲ ਗੁਰੂ ਸਾਹਿਬ ਨੇ ਆਪਣੇ ਕੋਲ ਰੱਖ ਕੇ ਕੀਤੀ। ਬੜੇ ਨੇਹ ਦੇ ਨਾਲ ਸਤਿਗੁਰੂ ਜੀ ਨੇ ਉਹਨੂੰ ਸੰਭਾਲਿਆ। ਫਿਰ ਸੰਸਾਰਕ ਮਾਤਾ ਪਿਤਾ ਆਏ, ਜਿਨ੍ਹਾਂ ਨੇ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਭੇਟਾਵਾਂ ਰੱਖੀਆਂ ਅਤੇ ਮਾਲਕ ਅੱਗੇ ਬੇਨਤੀ ਕੀਤੀ ਵੀ ਗੁਰੂ ਸਾਹਿਬ ਜੀ ਅਸੀਂ ਆਪਣੇ ਸਪੁੱਤਰ ਦਾ ਜਿਹੜਾ ਆਨੰਦ ਕਾਰਜ ਹੈ ਉਹ ਆਨੰਦ ਕਾਰਜ ਨੂੰ ਆਨੰਦ ਕਾਰਜ ਦੇ ਸਮੇਂ ਨੂੰ ਵੇਖਦਿਆਂ ਹੋਇਆਂ, ਉਮਰ ਨੂੰ ਵੇਖਦਿਆਂ ਹੋਇਆਂ ਉਹ ਕਾਰਜ ਅਸੀਂ ਆਪ ਜੀ ਦੀ ਬਖਸ਼ਿਸ਼ ਦੇ ਨਾਲ ਕਰਨਾ ਹੈ ਅਤੇ ਆਪ ਕਿਰਪਾ ਕਰੋ ਵੀ ਭਾਈ ਜੋਗੇ ਨੂੰ ਸਾਡੇ ਨਾਲ ਭੇਜੋ ਅਤੇ ਇਹਨੂੰ ਆਪ ਜੀ ਆਖੋ ਵੀ ਇਹ ਇਸ ਕਾਰਜ ਦੇ ਵਿੱਚ ਆਪ ਇਸ ਕਾਰਜ ਨੂੰ ਸੰਪੂਰਨ ਕਰਨ। ਗੁਰੂ ਪਾਤਸ਼ਾਹ ਨੇ ਜਦੋਂ ਭਾਈ ਜੋਗੇ ਤੋਂ ਪੁੱਛਿਆ ਅਤੇ ਸਤਿਗੁਰੂ ਜੀ ਨੂੰ ਜਵਾਬ ਦਿੰਦਿਆਂ ਇਹ ਕਿਹਾ ਵੀ ਮਾਲਕ ਜੀ ਜਿੱਦਾਂ ਤੁਹਾਡੀ ਆਗਿਆ ਮੈਂ ਆਪ ਜੀ ਦੀ ਆਗਿਆ ਅਨੁਸਾਰ ਹਾਂ, ਜੇ ਆਪ ਜੀ ਆਖੋਗੇ ਵੀ ਜਾਣਾ ਤਾਂ ਚਲੇ ਜਾਵਾਂਗਾ, ਜੇ ਆਪ ਜੀ ਰੋਕੋਗੇ ਤਾਂ ਫਿਰ ਜਾਣ ਤੋਂ ਇਨਕਾਰੀ ਹੋ ਜਾਵਾਂਗਾ। ਜਿਸ ਕਰਕੇ ਗੁਰੂ ਸਾਹਿਬ ਨੇ ਜਦੋਂ ਇਹ ਵਚਨ ਸੁਣੇ ਤਾਂ ਮਾਲਕ ਨੇ ਉਹਨਾਂ ਨੂੰ ਜਾਣ ਦੀ ਆਗਿਆ ਦਿੱਤੀ ਅਤੇ ਉਹ ਆਪਣੇ ਗ੍ਰਹਿ ਆਪਣੇ ਨਗਰ ਦੇ ਵਿੱਚ ਨਾ ਪਹੁੰਚਦੇ ਨੇ, ਪਿਸ਼ਾਵਰ ਦੇ ਇਲਾਕੇ ਦੇ ਉਹ ਰਹਿਣ ਵਾਲੇ ਉੱਥੇ ਪਹੁੰਚੇ। ਇੱਥੋਂ ਕੁ ਤੱਕ ਇਤਿਹਾਸ ਸਭ ਸੰਗਤਾਂ ਨੇ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕੀਤਾ ਸੀ। ਆਓ ਗੁਰੂ ਪਿਆਰਿਓ, ਗੁਰੂ ਪਾਤਸ਼ਾਹ ਜੀ ਹੁਣ ਕਿਹੜਾ ਕੌਤਕ ਹੈ ਜੋ ਵਰਤਾਉਂਦੇ ਨੇ ਅਤੇ ਕਿਵੇਂ ਮਾਲਕ ਪਾਤਸ਼ਾਹ ਆਪ ਪਹਿਰੇਦਾਰੀ ਕਰਦਿਆਂ ਹੋਇਆਂ ਅਤੇ ਆਪਣੇ ਸੇਵਕ ਨੂੰ ਰੱਖਦੇ ਨੇ, ਸੰਭਾਲ ਕਰਦੇ ਨੇ। ਇਤਿਹਾਸ ਦੇ ਉਹਨਾਂ ਅਗਲੇਰੇ ਪੰਨਿਆਂ ਦਾ ਆਪਾਂ ਪੰਨਿਆਂ ਦੇ ਨਾਲ ਸਾਂਝ ਪਾਉਣ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਇਤਿਹਾਸ

ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ ਔਰ ਲੜੀ ਨੂੰ ਜੋੜਦਿਆਂ ਹੋਇਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਭਾਈ ਜੋਗਾ ਸਿੰਘ ਜੀ ਗੁਰੂ ਸਾਹਿਬ ਕੋਲੋਂ ਆਗਿਆ ਲੈ ਕੇ ਆਪਣੇ ਪਰਿਵਾਰ ਦੇ ਨਾਲ ਆਪਣੇ ਨਗਰ ਆਪਣੇ ਇਲਾਕੇ ਆਪਣੇ ਗ੍ਰਹਿ ਵਿਖੇ ਆ ਜਾਂਦੇ ਨੇ। ਜਿਹੜੇ ਕਾਰਜ ਵਾਸਤੇ ਆਗਿਆ ਲਈ ਉਹ ਕਾਰਜ ਮੁਕਰਰ ਕੀਤੇ ਗਏ। ਆਨੰਦ ਕਾਰਜ ਦਾ ਦਿਨ ਵੀ ਆਇਆ। ਕਵੀ ਜੀ ਕਹਿੰਦੇ ਵੀ ਉਹਨਾਂ ਦੇ ਆਨੰਦ ਕਾਰਜ ਜਿਹੜੇ ਨਾ ਉਹ ਤਤਕਾਲ ਹੀ ਮਤਲਬ ਬਹੁਤ ਛੇਤੀ ਜਿਵੇਂ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਆਇਆ ਪਰਿਵਾਰ ਨਾ ਗੁਰੂ ਪਾਤਸ਼ਾਹ ਦੀ ਆਗਿਆ ਦੇ ਅਨੁਸਾਰ ਹੀ ਉਹ ਸਾਰਾ ਕਾਰਜ ਬੜੀ ਛੇਤੀ ਸ਼ੀਘਰਤਾ ਦੇ ਨਾਲ ਉਹ ਕਾਰਜ ਜਿਹੜਾ ਉਹਨਾਂ ਨੇ ਕੀਤਾ। ਤਤਕਾਲ ਉਹਨਾਂ ਨੇ ਉਹ ਕਾਰਜ ਜਿਹੜਾ ਉਹ ਕੀਤਾ ਹੈ ਮੁਕਰਰ ਕੀਤਾ ਔਰ ਕਈ ਤਰ੍ਹਾਂ ਦੀਆਂ ਵਿਚਾਰਾਂ ਨੇ ਜਿਹੜੀਆਂ ਪਰਿਵਾਰ ਨੇ ਆਪਣੇ ਮਨ ਦੇ ਅੰਦਰ ਧਾਰ

0: ਕਵੀ ਜੀ ਨੇ ਜ਼ਿਕਰ ਕੀਤਾ ਵੀ ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਨਾ ਭਾਈ ਜੋਗੇ ਦੇ ਮਗਰ ਇੱਕ ਸੇਵਕ ਘੱਲਿਆ, ਆਪਣਾ ਇੱਕ ਸੇਵਕ ਭੇਜਿਆ, ਔਰ ਉਹ ਜਿਹੜਾ ਸੇਵਕ ਭੇਜਿਆ ਹੈ ਉਹਨੂੰ ਗੁਰੂ ਸਾਹਿਬ ਨੇ ਆਪਣੇ ਮੁੱਖ ਤੋਂ ਇਸ ਤਰ੍ਹਾਂ ਬਚਨ ਕਰਕੇ ਭੇਜਿਆ ਹੈ, ਮਤਲਬ ਆਪਣੇ ਮੁੱਖ ਤੋਂ ਬਚਨ ਕਰਦਿਆਂ ਹੋਇਆਂ ਅਤੇ ਨਾਲ ਭਾਈ ਜੋਗਾ ਜੀ ਵਾਸਤੇ ਸੁਨੇਹਾ ਦੇ ਕੇ ਗੁਰੂ ਸਾਹਿਬ ਨੇ ਉਹਨਾਂ ਦੇ ਮਗਰ ਉਹਨਾਂ ਨੂੰ ਪੇਸ਼ਾਵਰ ਦੇ ਵੱਲ ਹੀ ਭੇਜਿਆ ਹੈ।
1: ਇੱਕ ਦੋ ਫੇਰੇ ਤੈ ਸੋ ਫਿਰੇ ਤਬ ਮਮ ਹੁਕਮ ਦਿਓ ਤੈ ਕਰੇ।
0: ਜਿਹੜਾ ਕਵੀ ਜੀ ਜ਼ਿਕਰ ਕਰ ਰਹੇ ਜੀ, ਹੁਣ ਇੱਕ ਖਿਆਲ ਰੱਖਿਓ, ਕਵੀ ਜੀ ਜ਼ਿਕਰ ਕਰਦਿਆਂ ਕਹਿ ਰਹੇ ਨੇ ਵੀ ਗੁਰੂ ਪਾਤਸ਼ਾਹ ਜੀ ਨੇ ਕਿਹਾ ਵੀ ਜਦੋਂ ਲਾਵਾਂ ਲੈਣ ਲੱਗਣ ਨਾ, ਆਨੰਦ ਕਾਰਜ ਹੋਣ ਲੱਗਣ, ਇੱਕ ਦੋ ਫੇਰੇ ਹੋ ਜਾਣ ਅਤੇ ਤੁਸੀਂ ਉਦੋਂ ਮੇਰਾ ਹੁਕਮ ਸੁਣਾਉਣਾ। ਕਿਤੇ ਨਾ ਕਿਤੇ ਜਦੋਂ ਇਹਨੂੰ ਆਪਾਂ ਗੁਰਮਤਿ ਦੀ ਰੌਸ਼ਨੀ ਵਿੱਚ ਵਿਚਾਰਾਂਗੇ ਜੀ, ਫੇਰੇ ਗੱਲ ਢੁਕਵੀਂ ਨਹੀਂ। ਇੱਕ ਪਾਸੇ ਗੁਰੂ ਪਾਤਸ਼ਾਹ ਦੀ ਬਾਣੀ ਦਾ ਜਾਪ ਹੁੰਦਾ ਹੋਵੇ, ਲਾਵਾਂ ਦਾ ਜਾਪ ਹੁੰਦਾ ਹੋਵੇ, ਅਤੇ ਗੁਰੂ ਸਾਹਿਬ ਕਿਵੇਂ ਕਹਿ ਦੇਣਗੇ ਵੀ ਅੱਧੀਆਂ ਲਾਵਾਂ ਹੋ ਜਾਣ ਅਤੇ ਅੱਧੀਆਂ ਜਦੋਂ ਪੂਰੀਆਂ ਹੋ ਗਈਆਂ, ਅੱਧੀਆਂ ਹੋ ਗਈਆਂ ਅਤੇ ਅੱਧੀਆਂ ਰਹਿ ਗਈਆਂ, ਤੁਸੀਂ ਹੁਕਮ ਮੇਰਾ ਸੁਣਾ ਦਿਓ। ਕਿਤੇ ਨਾ ਕਿਤੇ ਖੁਦ ਆਪ ਅਸੀਂ ਜਦੋਂ ਇਸ ਪੱਖ ਨੂੰ ਨਾ ਗੁਰਮਤਿ ਦੀ ਰੌਸ਼ਨੀ ਵਿੱਚ ਵਿਚਾਰਾਂ, ਕਿਉਂਕਿ ਗੁਰੂ ਸਾਹਿਬ ਤਾਂ ਸਾਨੂੰ ਕਹਿ ਰਹੇ ਨੇ ਵੀ ਬਾਣੀ ਦਾ ਅਦਬ ਕਰਨਾ, ਸਤਿਕਾਰ ਕਰਨਾ। ਜੇ ਮਾਲਕ ਪਾਤਸ਼ਾਹ ਜੀ ਜਿਵੇਂ ਮਰਿਆਦਾ ਆਪਾਂ ਪੜ੍ਹਦੇ ਹਾਂ, ਮਰਿਆਦਾ ਵਿੱਚ ਸਾਨੂੰ ਦ੍ਰਿੜ ਇਹ ਕਰਵਾਇਆ ਜਾਂਦਾ ਵੀ ਜਦੋਂ ਗੁਰੂ ਘਰ ਆਪਾਂ ਪਹੁੰਚੀਏ ਤਾਂ ਗੁਰੂ ਘਰ ਦੇ ਵਿੱਚ ਇੱਕ ਸਮੇਂ ਦੇ ਵਿੱਚ ਇੱਕ ਹੀ ਕਾਰਜ ਹੋਣਾ ਚਾਹੀਦਾ ਵੀ ਜੇ ਗੁਰਬਾਣੀ ਦਾ ਅਸੀਂ ਜਾਪ ਕਰ ਰਹੇ ਹਾਂ ਅਤੇ ਫਿਰ ਉਹ ਜਾਪ ਹੀ ਹੋਵੇ, ਜੇ ਗੁਰਬਾਣੀ ਕੀਰਤਨ ਹੋ ਰਿਹਾ ਅਤੇ ਗੁਰਬਾਣੀ ਕੀਰਤਨ ਹੋਵੇ, ਫਿਰ ਅਸੀਂ ਆਪਣਾ ਵੱਖਰਾ ਨਹੀਂ ਜਾਪ ਕਰ ਸਕਦੇ। ਜੇ ਵਿਚਾਰ ਹੋ ਰਹੀ ਹੈ ਤਾਂ ਫਿਰ ਉਹ ਵਿਚਾਰ ਹੀ ਹੋਵੇ, ਅਸੀਂ ਆਪ ਵੱਖਰਾ ਨਾ ਕੀਰਤਨ ਕਰ ਸਕਦੇ ਹਾਂ ਨਾ ਜਾਪ ਕਰ ਸਕਦੇ, ਆਪ ਬਾਣੀ ਨਹੀਂ ਪੜ੍ਹ ਸਕਦੇ, ਫਿਰ ਉਹ ਵਿਚਾਰ ਨਾ, ਮਤਲਬ ਗੁਰੂ ਦੀ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਇੱਕ ਵੇਲੇ ਵਿੱਚ ਇੱਕ ਕਾਰਜ, ਅਤੇ ਫਿਰ ਇਹ ਕਿਵੇਂ ਹੋ ਸਕਦਾ ਵੀ ਮਾਲਕ ਪਾਤਸ਼ਾਹ ਨੇ ਆਖਿਆ ਹੋਵੇ ਵੀ ਜਾ ਭਾਈ ਸਿੱਖਾ ਜਦੋਂ ਭਾਈ ਜੋਗਾ ਲਾਵਾਂ ਲਵੇ ਆਨੰਦ ਕਾਰਜ ਹੋਣ ਅਤੇ ਜਦੋਂ ਇੱਕ ਦੋ ਲਾਵਾਂ ਹੋ ਜਾਣ ਅਤੇ ਉਦੋਂ ਫਿਰ ਮੇਰਾ ਹੁਕਮ ਸੁਣ, ਜੋ ਕਵੀ ਜੀ ਜ਼ਿਕਰ ਕਰ ਰਹੇ ਜੀ ਉਹ ਪੱਖ ਮੈਂ ਆਪ ਜੀ ਅੱਗੇ ਰੱਖਿਆ, ਪਰ ਨਾਲ ਇਹਨੂੰ ਗੁਰਮਤਿ ਦੀ ਰੌਸ਼ਨੀ ਵਿੱਚ ਆਪਾਂ ਖੁਦ ਵਿਚਾਰੀਏ। ਹਾਂ, ਇਹ ਜ਼ਰੂਰ ਹੋ ਸਕਦਾ ਵੀ ਜੇ ਗੁਰੂ ਸਾਹਿਬ ਨੇ ਆਪਣਾ ਸੇਵਕ ਭੇਜਿਆ, ਮਾਲਕ ਨੇ ਕਿਹਾ ਵੀ ਹੋਏਗਾ ਵੀ ਭਾਈ ਜੋਗਾ ਸਿੰਘ ਨੂੰ ਮੇਰਾ ਹੁਕਮ ਜਾ ਕੇ ਸੁਣਾਓ, ਪਰ ਇੰਨੀ ਹਦਾਇਤ ਜ਼ਰੂਰ ਕਰਕੇ ਭੇਜਿਆ ਹੋਏਗਾ ਵੀ ਜਦੋਂ ਆਨੰਦ ਕਾਰਜ ਸੰਪੂਰਨ ਹੋ ਜਾਣ ਉਦੋਂ ਮੇਰਾ ਤੁਸੀਂ ਉਹਨਾਂ ਨੂੰ ਹੁਕਮ ਸੁਣਾ ਦੇਣਾ। ਮੁਨਕਰ ਨਹੀਂ ਹੁੰਦੇ ਅਸੀਂ ਵੀ ਗੁਰੂ ਸਾਹਿਬ ਜੀ ਨੇ ਨਹੀਂ ਹੁਕਮ ਭੇਜਿਆ, ਮੁਨਕਰ ਤਾਂ ਹੀ ਨਹੀਂ ਹੈ, ਪਰ ਇੱਕ ਪੱਖ ਇਹ ਵੀ ਵਿਚਾਰਨ ਵਾਲਾ ਵੀ ਅੱਧੀਆਂ ਲਾਵਾਂ ਜਾਪ ਹੋ ਜਾਏ ਅਤੇ ਅੱਧੀਆਂ ਰਹਿ ਜਾਣ ਫਿਰ ਮੇਰਾ ਹੁਕਮ ਸੁਣਾ ਦਿਓ, ਅਤੇ ਫਿਰ ਅਸੀਂ ਅੱਗੇ ਲੜੀ ਇਹ ਵੀ ਜੋੜਦੀ ਨਾ ਵੀ ਭਾਈ ਜੋਗੇ ਨੇ ਦੋ ਲਾਵਾਂ ਛੱਡਤੀਆਂ ਅਤੇ ਉੱਥੋਂ ਹੀ ਤੁਰ ਪਏ, ਫਿਰ ਵੀ ਕਹਿੰਦੇ ਨਹੀਂ ਗੁਰੂ ਸਾਹਿਬ ਨੇ ਸੱਦ ਲਿਆ ਅਤੇ ਮੈਂ ਉਵੇਂ ਹੀ ਜਾਣ, ਕਿਵੇਂ ਹੋ ਸਕਦਾ ਵੀ ਗੁਰੂ ਸਾਹਿਬ ਇੱਦਾਂ ਬਾਣੀ ਜਿਹੜੀ ਉਹ ਵਿਚਕਾਰ ਜਾਂ ਆਨੰਦ ਕਾਰਜ ਨੂੰ ਵਿਚਕਾਰ ਛੱਡ ਕੇ, ਜੋ ਮਰਿਆਦਾ ਹੈ ਉਹ ਮਰਿਆਦਾ ਹੀ ਹੈ ਜੀ, ਜੇ ਗੁਰੂ ਸਾਹਿਬ ਮਰਿਆਦਾ ਦੀ ਗੱਲ ਕਰਦੇ ਰਹਿਤ ਦੀ ਗੱਲ ਕਰਦੇ ਤਾਂ ਮਾਲਕ ਪਾਤਸ਼ਾਹ ਆਪ ਰਹਿਤ ਤੋਂ ਥੋੜ੍ਹੀ ਮੁਨਕਰ ਹੋਣਗੇ। ਖੈਰ, ਇਸ ਲਈ ਜੀ ਕਵੀ ਜੀ ਨੇ ਜ਼ਿਕਰ ਕੀਤਾ, ਕਹਿੰਦੇ ਵੀ ਗੁਰੂ ਸਾਹਿਬ ਆਖ ਰਹੇ ਨੇ ਵੀ ਭਾਈ ਜਦੋਂ ਇੱਕ ਦੋ ਲਾਵਾਂ ਹੋ ਜਾਣ ਤੇ ਉਸ ਵੇਲੇ ਤੁਸੀਂ ਮੇਰਾ ਹੁਕਮ ਸੁਣਾ ਦੇਣਾ।
1: ਸੰਗ ਤਾਂ ਚਲ ਗਏ।

0: ਉਹ ਵੀ ਗੁਰੂ ਪਾਤਸ਼ਾਹ ਦਾ ਸੇਵਕ ਜਿਹੜਾ ਉਹ ਉਸ ਥਾਂ 'ਤੇ ਪਹੁੰਚ ਗਏ ਜਦੋਂ ਜਾਮਣੀ ਦਾ ਵੇਲਾ ਨਾ ਰਾਤ ਦਾ ਵੇਲਾ ਜਦੋਂ ਹੋਇਆ ਉਸ ਥਾਂ 'ਤੇ ਜਦੋਂ ਉਹ ਪਹੁੰਚੇ ਹਨ
1: ਐਸੋ ਫੇਰਾ ਜਬ ਇੱਕ ਫਿਰਿਓ ਗੁਰ ਕੋ ਹੁਕਮ ਦਿਖਾਵਣ ਕਰਿਓ
0: ਫਿਰ ਜਦੋਂ ਉਹਨਾਂ ਨੇ ਲਾਵਾਂ ਲਈਆਂ ਜੀ ਕਵੀ ਜੀ ਜਿਵੇਂ ਜੇਕਰ ਕਰ ਰਹੇ ਵੀ ਇੱਕ ਲਾਂ ਦਾ ਜਾਪ ਹੋਇਆ ਅਤੇ ਉਸ ਵਕਤ ਫਿਰ ਗੁਰੂ ਸਾਹਿਬ ਦਾ ਹੁਕਮ ਜਿਹੜਾ ਉਹ ਸਿੱਖ ਨੇ ਵਿਖਾ ਦਿੱਤਾ ਹੁਣ ਆਪਾਂ ਇਹਨੂੰ ਇਸੇ ਭਾਵ ਨਾਲ ਹੀ ਵਿਚਾਰਾਂਗੇ ਜੀ ਵੀ ਜਦੋਂ ਗੁਰੂ ਸਾਹਿਬ ਜਦੋਂ ਲਾਵਾਂ ਸੰਪੂਰਨ ਹੋਈਆਂ ਲਾਵਾਂ ਸੰਪੂਰਨ ਹੋਣ ਦੇ ਉੱਤੇ ਫਿਰ ਗੁਰੂ ਪਾਤਸ਼ਾਹ ਦੇ ਹੁਕਮ ਅਨੁਸਾਰ ਉਹ ਸਿੱਖ ਨੇ ਮਾਲਕ ਪਾਤਸ਼ਾਹ ਦਾ ਹੁਕਮ ਜਿਹੜਾ ਉਹ ਭਾਈ ਜੋਗਾ ਜੀ ਨੂੰ ਪਕੜਾਇਆ ਹੈ
1: ਪਠ ਕਰ ਇਸੈ ਸ਼੍ਰੀ ਪ੍ਰਭ ਲਿਖਿਓ ਏਵ ਤਿਸ ਬਿਖੈ
0: ਫਿਰ ਜੀ ਉਸ ਹੁਕਮ ਨੂੰ ਲਿਆ ਉਹਦੇ ਵਿੱਚ ਜੋ ਗੁਰੂ ਸਾਹਿਬ ਦਾ ਹੁਕਮ ਸੀ ਵੀ ਤੁਸੀਂ ਚੱਲ ਕੇ ਸ਼ੀਘਰਤਾ ਨਾਲ ਸਾਡੇ ਪਾਸ ਪਹੁੰਚੋ ਅਤੇ ਮਾਲਕ ਪਾਤਸ਼ਾਹ ਜੀ ਦੇ ਉਸ ਹੁਕਮ ਨੂੰ ਜਦੋਂ ਭਾਈ ਜੋਗਾ ਜੀ ਨੇ ਪੜ੍ਹਿਆ ਹੈ
1: ਜਬ ਤੂੰ ਹੈ ਰਹਿ ਹੁਕਮ ਹਮਾਰੋ ਦਿਨ ਕਹਿ ਨਿਸ ਹੋਏ ਤੈ ਪਧਾਰੋ
0: ਨਾਲ ਉਹਦੇ ਵਿੱਚ ਲਿਖਿਆ ਵੀ ਜੇ ਜਦੋਂ ਵੀ ਤੁਸੀਂ ਸਾਡੇ ਹੁਕਮ ਨੂੰ ਨਿਹਾਰੋਂ ਵੇਖੋ ਉਦੋਂ ਭਾਵੇਂ ਦਿਨ ਹੋਵੇ ਅਤੇ ਭਾਵੇਂ ਹੋਵੇ ਰਾਤ ਕੋਈ ਵੇਲਾ ਹੋਵੇ ਅਤੇ ਤੁਸੀਂ ਇਹ ਨਹੀਂ ਵੇਖਣਾ ਵੀ ਦਿਨ ਚੜ੍ਹੇਗਾ ਅਤੇ ਮੈਂ ਫੇਰ ਜਾਵਾਂਗਾ ਜਾਂ ਰਾਤ ਪਏਗੀ ਅਤੇ ਮੈਂ ਫੇਰ ਜਾਵਾਂਗਾ ਪਹਿਲਾਂ ਹਦਾਇਤ ਕਰਤੀ ਵੀ ਜੇ ਦਿਨ ਹੋਇਆ ਤਾਂ ਤਾਂ ਵੀ ਚੱਲ ਪੈਣਾ ਜੇ ਰਾਤ ਹੋਈ ਤਾਂ ਤਾਂ ਵੀ ਦਿਨ ਦੀ ਉਡੀਕ ਨਹੀਂ ਕਰਨੀ ਦਿਨ ਹੋਵੇ ਰਾਤ ਹੋਵੇ ਉਸੇ ਵੇਲੇ ਤੁਸੀਂ ਅਨੰਦਪੁਰ ਸਾਹਿਬ ਵੱਲ ਨੂੰ ਆ ਜਾਣਾ ਹੈ
1: ਪਰ ਕਾਜ ਕੋ ਪਗ ਨਾ ਉਠਾਵੋ ਦੇਖਤ ਸਭ ਤਜ ਇਤ ਕੋ ਆਵੋ
0: ਹੋਰ ਕਿਸੇ ਵੀ ਕਾਰਜ ਵਾਸਤੇ ਕੋਈ ਮਨ ਦੇ ਅੰਦਰ ਵਿਚਾਰ ਨਹੀਂ ਧਾਰਨ ਕਰਨੀ ਕਿਸੇ ਵੀ ਕਾਰਜ ਵਾਸਤੇ ਆਪਣਾ ਕਦਮ ਨਹੀਂ ਉਠਾਉਣਾ ਵੀ ਆਹ ਕਾਰਜ ਨਿਬੇੜ ਲਵਾਂ ਮੈਂ ਫਿਰ ਮਤਲਬ ਜਿਸ ਤਰ੍ਹਾਂ ਵੀ ਤੁਸੀਂ ਹੋਵੋਗੇ ਉਸੇ ਤਰੀਕੇ ਨਾਲ ਤੁਸੀਂ ਆ ਜਾਣਾ ਔਰ ਦੇਖਤ ਸਭ ਤਜ ਜੋ ਵੀ ਤੁਹਾਡੇ ਸਾਹਮਣੇ ਹੋਵੇ ਸਭ ਕੁਝ ਵੇਖਦੇ ਹੋਇਆ ਉਹਨੂੰ ਛੱਡ ਕੇ ਤਜ ਕੇ ਫਿਰ ਤੁਸੀਂ ਚੱਲ ਆਉਣਾ ਹੈ
1: ਪੜਤ ਅਚੰਭੈ ਅਤ ਛਿਨ ਪਇਓ ਨੈ ਫੇਰੇ ਹਿਤ ਪਗ ਅਗ ਦਇਓ
0: ਇਸ ਤਰ੍ਹਾਂ ਜੀ ਉਹਨਾਂ ਨੇ ਜਦੋਂ ਹੁਕਮ ਗੁਰੂ ਸਾਹਿਬ ਜੀ ਦੇ ਨੂੰ ਪੜ੍ਹਿਆ ਅਤੇ ਹੁਕਮ ਨੂੰ ਪੜ੍ਹਦਿਆਂ ਹੋਇਆ ਨਾ ਉਸੇ ਤਰ੍ਹਾਂ ਭਾਈ ਜੋਗਾ ਸਿੰਘ ਨੇ ਆਪਣੀ ਤਿਆਰੀ ਜਿਹੜੀ ਉਵੇਂ ਹੀ ਕਰ ਲਈ ਵੀ ਜਿਵੇਂ ਗੁਰੂ ਸਾਹਿਬ ਨੇ ਕਿਹਾ ਵੀ ਜਦੋਂ ਤੁਸੀਂ ਨਾ ਹੁਕਮ ਸਾਡਾ ਪੜ੍ਹ ਲਓ ਦਿਨ ਹੋਵੇ ਰਾਤ ਹੋਵੇ ਕੋਈ ਵੀ ਸਮਾਂ ਹੋਵੇ ਤੇ ਤੁਸੀਂ ਉਸੇ ਵੇਲੇ ਸਾਡੇ ਵੱਲ ਚੱਲ ਪੈਣਾ ਹੈ
1: ਸਭ ਲੋਗਣ ਅਰਪਿਤ ਕੇ ਸਾਥ ਕਰੀ ਜਨਾਵਣ ਗੁਰ ਕੀ ਗਾਥ
0: ਸਾਰੇ ਲੋਕਾਂ ਦੇ ਨਾਲ ਮਤਲਬ ਸਾਖ ਸੰਬੰਧੀ ਜਿਹੜੇ ਇਕੱਠੇ ਹੋਏ ਉਹ ਔਰ ਮਾਤਾ ਪਿਤਾ ਦੇ ਨਾਲ ਗੁਰੂ ਪਾਤਸ਼ਾਹ ਜੀ ਦਾ ਜੋ ਹੁਕਮ ਹੈ ਉਸ ਹੁਕਮ ਨੂੰ ਸਾਂਝਿਆਂ ਕੀਤਾ ਅਤੇ ਆਖ ਕੇ ਆਪਣੇ ਪਰਿਵਾਰ ਇਹ ਨਹੀਂ ਵੀ ਹੁਣ ਕਿਉਂਕਿ ਗੁਰੂ ਸਾਹਿਬ ਇਹ ਵੀ ਨਹੀਂ ਕਹਿੰਦੇ ਵੀ ਆਪਣੀਆਂ ਸੰਸਾਰਿਕ ਜ਼ਿੰਮੇਵਾਰੀਆਂ ਤੋਂ ਭੱਜ ਜਾਣਾ ਇਹ ਵੀ ਨਹੀਂ ਮਾਲਕ ਪਾਤਸ਼ਾਹ ਜੀ ਦੀ ਬਾਣੀ ਜੇ ਸਾਨੂੰ ਗ੍ਰਿਸਤ ਧਰਮ ਧਾਰਨ ਕਰਨ ਲਈ ਕਹਿ ਰਹੀ ਗੁਰੂ ਸਾਹਿਬ ਨੇ ਆਪ ਗ੍ਰਿਸਤ ਧਰਮ ਅਪਣਾਇਆ ਅਤੇ ਉਹ ਆਪਣੇ ਸਿੱਖ ਨੂੰ ਕਿਵੇਂ ਆਖਣਗੇ ਵੀ ਤੂੰ ਗ੍ਰਿਸਥੀ ਨਾ ਹੋ ਜਾਂ ਗ੍ਰਿਸਤ ਜੀਵਨ ਨਾ ਆਪਣਾ ਮਾਲਕ ਪਾਤਸ਼ਾਹ ਜੀ ਦੀ ਤਾਂ ਬਾਣੀ ਸਾਨੂੰ ਦਰਸਾਉਂਦਿਆਂ ਇਹ ਮਤ ਦਿੰਦੀ ਹੈ ਵੀ ਗ੍ਰਿਸਥ ਜਿਹੜਾ ਇਹ ਸਭ ਤੋਂ ਚੰਗਾ ਨਾ ਧਰਮ ਹੈ ਸਭ ਤੋਂ ਸ੍ਰੇਸ਼ਟ ਧਰਮ ਹੈ ਜਿਹਦੇ ਵਿੱਚ ਰਹਿੰਦਿਆਂ ਹੋਇਆਂ ਇਨਸਾਨ ਆਪਣੀਆਂ ਸੰਸਾਰਕ ਸਰੀਰਕ ਔਰ ਮਾਨਸਿਕ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੋਇਆ ਅਤੇ ਬੜੀ ਆਸਾਨੀ ਦੇ ਨਾਲ ਪ੍ਰੇਮਾ ਭਗਤੀ ਦੇ ਰਾਹ 'ਤੇ ਤੁਰ ਸਕਦਾ ਗ੍ਰਿਸਥ ਧਰਮ ਨੂੰ ਇਸੇ ਕਰਕੇ ਮਹਾਨਤਾ ਹੈ ਵੀ ਇਸ ਧਰਮ ਵਿੱਚ ਰਹਿੰਦਾ ਹੋਇਆ ਗ੍ਰਿਸਥ ਵਿੱਚ ਰਹਿੰਦਾ ਹੋਇਆ ਜੀਵ ਆਪਣੀਆਂ ਸੰਸਾਰਕ ਸਰੀਰਕ ਔਰ ਮਾਨਸਿਕ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦਾ ਅਤੇ ਪੂਰੀਆਂ ਕਰਦਾ ਹੋਇਆ ਜ਼ਰੂਰਤਾਂ ਨੂੰ ਅਤੇ ਫਿਰ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਧਰਮ ਦੇ ਰਾਹ ਉੱਤੇ ਧਰਮ ਦੇ ਮਾਰਗ ਉੱਤੇ ਤੁਰਦਾ ਹੈ ਹੁਣ ਗੁਰੂ ਪਾਤਸ਼ਾਹ ਜੀ ਨੇ ਜਿਵੇਂ ਹੁਕਮ ਭੇਜਿਆ ਭਾਈ ਜੋਗਾ ਜੀ ਨੇ ਉਵੇਂ ਸਤਿਗੁਰੂ ਦਾ ਹੁਕਮ ਪੜ੍ਹਿਆ ਪੜ੍ਹ ਕੇ ਹੁਕਮ ਅਤੇ ਆਪਣੇ ਮਾਤਾ ਪਿਤਾ ਦੇ ਨਾਲ ਅਤੇ ਆਪਣੇ ਸਾਰੇ ਰਿਸ਼ਤੇਦਾਰ ਸਾਖ ਸੰਬੰਧੀਆਂ ਦੇ ਨਾਲ ਗੁਰੂ ਸਾਹਿਬ ਜੀ ਦੀ ਜਿਹੜੀ ਗਾਥਾ ਹੈ ਉਸ ਗਾਥਾ ਨੂੰ ਸਾਂਝਿਆਂ ਕੀਤਾ ਹੈ।
1: ਐਸੀ ਬਾਤ ਨਾ ਜਗ ਮੈਂ ਪਈ, ਫੇਰੇ ਫਿਰਤ ਬਹੁਰ ਅਟਕਈ।
0: ਔਰ ਪਿਤਾ ਜੀ ਹੁਣਾਂ ਨੇ ਜਿਹੜਾ ਉਹ ਭਾਈ ਜੋਗਾ ਜੀ ਨਾਲ ਵਚਨ ਕੀਤੇ ਵੀ ਗੁਰੂ ਸਾਹਿਬ ਨੂੰ ਅਸੀਂ ਆਖਿਆ ਅਤੇ ਬੇਨਤੀ ਤੇ ਕਰਕੇ ਆਏ ਹਾਂ ਵੀ ਸਤਿਗੁਰੂ ਜੀ ਇਹ ਬੱਚੇ ਦੇ ਆਨੰਦ ਕਾਰਜ ਨੇ, ਕੁਝ ਸਮਾਂ ਆਨੰਦ ਕਾਰਜ ਤੋਂ ਮਗਰੋਂ ਇਹ ਉੱਥੇ ਸਾਡੇ ਪਾਸ ਰਹੇਗਾ ਅਤੇ ਫਿਰ ਆਪ ਜੀ ਕੋਲ ਚੱਲ ਕੇ ਆ ਜਾਵੇ। ਪਿਤਾ ਜੀ ਨੇ ਉਸੇ ਤਰ੍ਹਾਂ ਆਪਣੇ ਸੁਪੁੱਤਰ ਨੂੰ ਬਚਨ ਚੇਤੇ ਕਰਵਾਏ, ਪਰ ਜਿਹੜੇ ਭਾਈ ਜੋਗਾ ਜੀ ਨੇ ਉਹ ਗੁਰੂ ਸਾਹਿਬ ਦੇ ਹੁਕਮ ਉੱਤੇ ਅਟੱਲ ਨੇ ਵੀ ਗੁਰੂ ਸਾਹਿਬ ਜੀ ਦਾ ਹੁਕਮ ਹੈ, ਉਹਨਾਂ ਨੇ ਆਪਣੇ ਪਾਸ ਸੱਦਿਆ, ਹੁਣ ਮੈਂ ਰੁਕਾਂਗਾ ਨਹੀਂ, ਹੁਣ ਜਿਵੇਂ ਸਤਿਗੁਰੂ ਦਾ ਹੁਕਮ ਹੈ ਉਸ ਹੁਕਮ ਦੀ ਮੈਂ ਪਾਲਣਾ ਕਰਾਂਗਾ। ਅਤੇ ਪਿਤਾ ਜੀ ਨੇ ਨਾ ਜੀ ਅੱਗੋਂ ਸਮਝਾਇਆ ਵੀ ਅਤੇ ਆਖਿਆ ਵੀ ਕਾਰਜ ਜਿਹੜਾ ਨਾ ਇਹ ਕਾਰਜ ਆਨੰਦ ਦਾ ਕਾਰਜ ਹੈ ਅਤੇ ਇਸ ਕਾਰਜ ਤੋਂ ਕੁਝ ਦਿਨ ਆਪ ਜੀ ਰੁਕੋ, ਫਿਰ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਆਪ ਜੀ ਨੇ ਅਨੰਦਪੁਰ ਸਾਹਿਬ ਚਲੇ ਜਾਣਾ, ਵੀ ਕੁਝ ਦਿਨ ਅਟਕਣਾ ਆਪ ਜੀ ਦਾ ਬਣਦਾ। ਪਰ ਭਾਈ ਜੋਗਾ ਜੀ ਸਤਿਗੁਰੂ ਪਾਤਸ਼ਾਹ ਦੇ ਕੀਤੇ ਹੁਕਮ ਉੱਤੇ ਅਟਲ ਹਨ।
1: ਸਭ ਮੈਂ ਹੋਵੇ ਆਸ ਹਮਾਰਾ, ਤੋਹੇ ਨਾ ਲਗੇ ਇਆਂ ਕੁਛ ਬਾਰਾ।
0: ਤੇ ਅੱਗੋਂ ਹਨਾ ਪਿਤਾ ਜੀ ਕਹਿ ਰਹੇ ਨੇ, ਕਹਿੰਦੇ ਵੀ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਵੀ ਇੱਦਾਂ ਤਾਂ ਹੀ ਸਾਰੇ ਰਿਸ਼ਤੇਦਾਰ ਸਾਕ ਸੰਬੰਧੀਆਂ ਦੇ ਵਿੱਚ ਮਖੌਲ ਦੇ ਪਾਤਰ ਬਣ ਜਾਣਾ, ਸਾਡਾ ਹਾਸਾ ਬਣ ਜਾਣਾ, ਤੁਹਾਨੂੰ ਲੱਗ ਰਿਹਾ ਵੀ ਇੱਥੇ ਕੋਈ ਵੀ ਕਾਰਜ ਨਹੀਂ ਹੈ ਨਾ, ਕੋਈ ਕਿਸੇ ਤਰ੍ਹਾਂ ਦਾ ਕਾਰਜ ਨਹੀਂ ਹੈ, ਤੋਹੇ ਨਾ ਲੱਗੇ ਇਹਾਂ ਕੱਛ ਬਾਰਾ, ਵੀ ਜੇ ਤੁਹਾਨੂੰ ਇੱਥੇ ਕੁਝ ਦਿਨ ਨਹੀਂ ਤੁਹਾਨੂੰ ਲੱਗਦਾ ਵੀ ਇੱਥੇ ਦੇਰੀ ਲੱਗੇਗੀ ਜਾਂ ਸਮਾਂ ਲੱਗੇਗਾ, ਅਤੇ ਪਿਤਾ ਜੀ ਕਹਿੰਦੇ ਵੀ ਸਮਾਂ ਨਹੀਂ ਲੱਗਦਾ, ਕੁਝ ਦਿਨ ਆਪ ਜੀ ਰੁਕੋ ਅਤੇ ਚਲੇ ਜਾਣਾ, ਅਤੇ ਜੇ ਤੁਸੀਂ ਨਹੀਂ ਰੁਕਦੇ ਤਾਂ ਫਿਰ ਸਾਡਾ ਸਾਰੇ ਰਿਸ਼ਤੇਦਾਰ ਸਾਕ ਸੰਬੰਧੀਆਂ ਦੇ ਵਿੱਚ ਹਾਸਾ ਹੋਵੇਗਾ।
1: ਸਿਖਰ ਸਤੀ ਸਮਾਨ ਪਛਾਣੋ, ਨੈਕ ਮੁਰੇ ਮਨ ਧਰਮ ਸੁਹਾਨੋ।
0: ਅੱਗੋਂ ਨਾ ਜੀ ਭਾਈ ਜੋਗਾ ਜੀ ਨੇ ਜਵਾਬ ਬੜਾ ਪਿਆਰਾ ਦਿੱਤਾ। ਬਾਬਾ ਕਬੀਰ ਸਾਹਿਬ ਜੀ ਦਾ ਇੱਕ ਸਲੋਕ ਬਹੁਤ ਪਿਆਰਾ, ਉਹਦੇ ਵਿੱਚ ਨਾ ਉਹ ਜ਼ਿਕਰ ਕਰਦਿਆਂ ਕਹਿੰਦੇ, ਮਰਨੇ ਤੇ ਕਿਆ ਡਰਪਣਾ ਜਬ ਹਾਥ ਸਿਧੌਰਾ ਲੀਨ। ਜਦੋਂ ਆਪਾਂ ਭਾਰਤ ਨੂੰ ਪੜ੍ਹੀਏ ਨਾ, ਭਾਰਤ ਦੇ ਇਤਿਹਾਸ ਨੂੰ ਪੜ੍ਹੀਏ, ਤੇ ਇਹਦੇ ਵਿੱਚ ਇੱਕ ਰੀਤ ਸੀ ਸਤੀ ਪ੍ਰਥਾ ਦੀ, ਉਹਦੀ ਉਸ ਰੀਤ ਦਾ ਅੰਤ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਰਦੇ ਨੇ, ਗੁਰੂ ਅਮਰਦਾਸ ਸਾਹਿਬ ਨੇ ਕੀਤਾ ਅੰਤ, ਪਰ ਉਦੋਂ ਬਾਅਦ ਵਿੱਚ ਵੀ ਕਾਫੀ ਲੰਮਾ ਸਮਾਂ ਇਹ ਪ੍ਰਥਾ ਚੱਲਦੀ ਰਹੀ। ਗੁਰੂ ਪਾਤਸ਼ਾਹ ਜੀ ਨੇ ਆਪਣੇ ਹੈ ਨਾ ਸੰਸਾਰਕ ਸਰੀਰਕ ਤੌਰ 'ਤੇ ਜਿੰਨਾ ਗੁਰੂ ਸਾਹਿਬ ਜਦੋਂ ਸਰੀਰਕ ਚੋਲੇ ਵਿੱਚ ਨੇ ਉਦੋਂ ਮਾਲਕ ਪਾਤਸ਼ਾਹ ਨੇ ਵਰਜ ਦਿੱਤਾ ਸੀ ਵੀ ਨਹੀਂ, ਜੇ ਇੱਕ ਮਰਦ ਨੂੰ ਆਪਣੀ ਪਤਨੀ ਦੇ ਚਲਾਣਾ ਕਰਨ ਤੋਂ ਬਾਅਦ ਵਿੱਚ ਜਿਉਣ ਦਾ ਹੱਕ ਹੈ ਤਾਂ ਫਿਰ ਇੱਕ ਇਸਤਰੀ ਨੂੰ ਵੀ ਉਸੇ ਤਰ੍ਹਾਂ ਪੂਰਾ ਹੱਕ ਹੈ ਜੇ ਉਹਦਾ ਪਤੀ ਸੰਸਾਰਕ ਤੌਰ 'ਤੇ ਚਲਾਣਾ ਕਰ ਜਾਏ। ਫਿਰ ਬਾਈ ਗੁਰੂ ਸਾਹਿਬ ਜੀ ਨੇ ਬਕਾਇਦਾ ਇਸ ਗੱਲ ਦਾ ਮਾਲਕ ਜੀ ਨੇ ਉਪਦੇਸ਼ ਵੀ ਬਖਸ਼ਿਆ ਵੀ ਸਤੀਆਂ ਇਹ ਨਾ ਆਖੀਆਂ ਜੇ ਮੜਿਆਂ ਲੱਗ ਜਲਨ, ਅਤੇ ਗੁਰੂ ਸਾਹਿਬ ਨੇ ਜ਼ਿਕਰ ਕਰਦਿਆਂ ਇਹ ਆਖਿਆ ਵੀ ਅਸਲ ਵਿੱਚ ਸਤੀਆਂ ਉਹ ਨੇ ਜਿਹੜੀਆਂ ਬਿਰਹਾ ਦੀ ਚੋਟ ਦੇ ਵਿੱਚ ਫਿਰ ਜਿਉਂਦੀਆਂ ਨੇ ਨਾ, ਪ੍ਰੇਮ ਦੇ ਵਿੱਚ ਜਿਹੜੀਆਂ ਜਿਉਂਦੀਆਂ ਨੇ, ਜਿਹੜੀਆਂ ਪਤੀਵ੍ਰਤਾ ਧਰਮ ਦੇ ਵਿੱਚ ਪੱਕੀਆਂ ਰਹਿਣ, ਅਸਲ ਵਿੱਚ ਫਿਰ ਉਹ ਸਤੀਆਂ ਦਾ ਗੁਰੂ ਸਾਹਿਬ ਨੇ ਜ਼ਿਕਰ ਕੀਤਾ। ਖੈਰ ਹੁਣ ਉੱਥੇ ਨਾ ਜੀ ਭਾਈ ਜੋਗਾ ਜੀ ਨੇ ਪਿਤਾ ਜੀ ਨਾਲ ਵਚਨ ਕਰਦੇ ਆਖਿਆ, ਕਹਿੰਦੇ ਪਿਤਾ ਜੀ ਸਤੀ ਅਤੇ ਸਿੱਖ ਦੋਵੇਂ ਇੱਕ ਸਮਾਨ ਨੇ, ਦੋਵੇਂ ਇੱਕ ਸਮਾਨ ਨੇ। ਜਿਵੇਂ ਮੈਂ ਪਹਿਲੋਂ ਸ਼ਲੋਕ ਆਪ ਜੀ ਅੱਗੇ ਬਾਬਾ ਕਬੀਰ ਸਾਹਿਬ ਦਾ ਵਚਨ ਕੀਤੇ, ਮਰਨੇ 'ਤੇ ਕਿਆ ਡਰਪਣਾ, ਜਦੋਂ ਸਤੀ ਨੂੰ ਨਾ ਜੀ ਪਤੀ ਦੀ ਚਿਖਾ ਦੇ ਵਿੱਚ ਸਾੜਿਆ ਜਾਂਦਾ ਸੀ, ਉਦੋਂ ਪਹਿਲਾਂ ਇੱਕ ਨੇਮ ਸੀ ਉਹਨੂੰ ਸਧੌਰਾ ਪਕੜਾਉਣਾ ਨਾ, ਉਸ ਤਰੀਕੇ ਨਾਲ ਇੱਕ ਸੁਹਾਗਣ ਵਾਂਗ ਉਹਨੂੰ ਤਿਆਰ ਕਰਨਾ ਨਾ, ਫਿਰ ਉਹਨੂੰ ਚਿਖਾ ਦੇ ਉੱਤੇ ਬਿਠਾ ਦੇਣਾ ਵੀ ਹੁਣ ਭਾਈ ਜਦੋਂ ਸਧੌਰਾ ਫੜਾ ਦਿੰਦੇ ਸੀ ਨਾ ਜੀ ਉਹਨੂੰ, ਉਦੋਂ ਬਾਅਦ 'ਚੋਂ ਜਿੰਨਾ ਮਰਜ਼ੀ ਇਨਕਾਰੀ ਹੋ ਜੇ ਉਹਨੂੰ ਫਿਰ ਬਖਸ਼ਿਆ ਨਹੀਂ ਸੀ ਜਾਂਦਾ, ਉਹਨੂੰ ਉਸੇ ਤਰ੍ਹਾਂ ਬਲਦੀ ਚਿਖਾ ਉੱਤੇ ਬਿਠਾ ਦਿੱਤਾ ਜਾਂਦਾ ਸੀ ਵੀ ਹੁਣ ਤੈਨੂੰ ਬਹਿਣਾ ਹੀ ਪੈਣਾ, ਤੂੰ ਮੁਨਕਰ ਨਹੀਂ ਹੋ ਸਕਦਾ। ਅਤੇ ਭਾਈ ਜੋਗਾ ਜੀ ਕਹਿੰਦੇ ਵੀ ਜਿਵੇਂ ਸਤੀ ਹੈ ਨਾ ਵੀ ਉਹ ਮੁਨਕਰ ਨਹੀਂ ਹੋ ਸਕਦੀ, ਉਸੇ ਤਰ੍ਹਾਂ ਸਿੱਖ ਹੈ ਗੁਰੂ ਸਾਹਿਬ ਦੇ ਹੁਕਮ ਤੋਂ ਸਿੱਖ ਮੁਨਕਰ ਨਹੀਂ ਹੋ ਸਕਦਾ, ਗੁਰੂ ਸਾਹਿਬ ਦੇ ਹੁਕਮ ਤੋਂ ਸਿੱਖ ਮੁਨਕਰ ਨਹੀਂ ਹੋ ਸਕਦਾ। ਮੁਰੇ ਨੈਕ ਮੁਰੇ ਮਨ ਧਰਮ ਸੁਹਾ, ਜੇ ਇਹ ਆਪਣੇ ਮਨ ਨੂੰ ਮੋੜਦਾ ਜਿਵੇਂ ਸਤੀ ਆਪਣੇ ਮਨ ਨੂੰ ਮੋੜਦੀ ਹੈ ਅਤੇ ਉਹ ਧਰਮ 'ਚੋਂ ਮੰਨਿਆ ਜਾਂਦਾ ਨਾ ਵੀ ਇਹ ਹੁਣ ਅਪਵਿੱਤਰ ਹੋ ਗਈ, ਫਿਰ ਇਹਨੇ ਤਾਂ ਨਿਯਮ ਨਹੀਂ ਨਿਭਾਇਆ, ਇਹਨੇ ਰਿਵਾਇਤ ਨਹੀਂ ਮੰਨੀ, ਇਹਨੇ ਰਿਵਾਜ਼ ਨਹੀਂ ਮੰਨਿਆ, ਇਹਨੇ ਧਰਮ ਤੋਂ ਮੁਨਕਰਤਾਈ ਹਾਸਲ ਕੀਤੀ, ਮੁਨਕਰਤਾਈ ਲਈ ਹੈ, ਇਹਨੇ ਕਿੰਨਾ ਕੁਝ ਆਖਿਆ ਜਾਂਦਾ। ਇਸੇ ਤਰ੍ਹਾਂ ਉਹ ਕਹਿੰਦੇ ਵੀ ਜੇ ਸਿੱਖ ਗੁਰੂ ਸਾਹਿਬ ਦੇ ਹੁਕਮ ਤੋਂ ਆਪਣੇ ਮਨ ਨੂੰ ਮੋੜ ਲਏ ਤਾਂ ਫਿਰ ਉਹ ਧਰਮ ਹੀ ਕਾਹਦਾ ਰਹਿ ਗਿਆ। ਮਤਲਬ ਇੱਥੇ ਹੁਣ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜੇ ਧਰਮ ਦੀ, ਜਿਸ ਮਜ਼ਹਬ ਦੀ ਆਪਾਂ ਮਾਨਤਾ ਕਰਦੇ ਹਾਂ, ਉਸ ਮਜ਼ਹਬ ਦੇ ਇਸ਼ਟ ਦੁਆਰਾ ਹੁਕਮ ਹੋਵੇ ਅਤੇ ਉਹ ਮਜ਼ਹਬ ਵਿੱਚ ਰਹਿਣ ਵਾਲਾ ਆਪਣੇ ਇਸ਼ਟ ਦੇ ਹੁਕਮ ਤੋਂ ਮੁਨਕਰ ਹੋ ਜਾਵੇ, ਫਿਰ ਉਹ ਧਰਮ ਹੀ ਕਾਹਦਾ, ਉਹ ਕਾਹਦਾ ਮਜ਼ਹਬ ਵਿੱਚ ਪੱਕਾ ਹੋਇਆ। ਹੁਣ ਇਸੇ ਰੂਪ ਨੂੰ ਭਾਈ ਜੋਗਾ ਜੀ ਨੇ ਉੱਥੇ ਆਪਣੇ ਪਰਿਵਾਰ ਸਾਹਮਣੇ ਰੱਖਿਆ ਵੀ ਸਤੀ ਅਤੇ ਸਿੱਖ ਇੱਕ ਸਮਾਨ ਨੇ, ਜੇ ਇਹ ਆਪਣੇ ਮਨ ਨੂੰ ਮੋੜਦੇ ਨੇ ਤਾਂ ਫਿਰ ਇਹਨਾਂ ਦਾ ਧਰਮ

0: ਨੂੰ ਸਿੱਖ ਨੇ ਮੰਨਿਆ, ਆਪਣੇ ਸਿਦਕ ਨੂੰ ਨਹੀਂ ਗਵਾਇਆ, ਆਪਣੇ ਸਿਦਕ ਨੂੰ ਨਹੀਂ ਗਵਾਇਆ, ਸਿਦਕ ਹਾਰਿਆ ਨਹੀਂ, ਸਗੋਂ ਸਤਿਗੁਰੂ ਦੇ ਹੁਕਮ ਨੂੰ ਮੰਨ ਕੇ ਅਤੇ ਉਹ ਸਿੱਖ ਉਸੇ ਵੇਲੇ ਹੀ ਗੁਰੂ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ, ਸਤਿਗੁਰੂ ਦੇ ਦਰਸ਼ਨਾਂ ਵਾਸਤੇ ਪੇਸ਼ਾਵਰ ਤੋਂ ਅਨੰਦਪੁਰ ਸਾਹਿਬ ਵੱਲ ਨੂੰ ਚੱਲ ਪੈਂਦੇ ਹਨ।
1: ਉਲੰਘਤ ਦੁਆਬੇ ਦੇਸ਼ਾ ਉਤਲਾਵਤ ਹੀ ਆਏ ਪਰਵੇਸ਼ਾ,
0: ਪੰਥ ਉਲੰਘਦੇ ਆਉਂਦੇ ਨੇ, ਮਾਰਗ ਉਲੰਘਦੇ ਆਉਂਦੇ ਨੇ, ਪੈਂਡਾ ਉਲੰਘਦਿਆਂ ਉਲੰਘਦਿਆਂ ਮਾਰਗ ਤੈਅ ਕਰਦਿਆਂ ਕਰਦਿਆਂ ਦੁਆਬੇ ਦੇ ਇਲਾਕੇ 'ਚ ਪਹੁੰਚ ਗਏ। ਮਤਲਬ ਇੱਦਾਂ ਕਹਿ ਲਓ ਵੀ ਸਤਲੁਜ ਪਾਰ ਕਰ ਲਿਆ ਅਤੇ ਬਿਆਸ ਤੋਂ ਉਰਾਂ ਰਹਿ ਗਏ ਨਾ। ਦੁਆਬਾ ਜਿਹੜਾ ਅੱਜ ਦੇ ਸਮੇਂ 'ਚ ਆਪਾਂ ਦੁਆਬਾ ਸ਼ਹਿਰ ਕਹਿੰਦੇ ਹਾਂ ਨਾ, ਉਹ ਦੁਆਬੇ ਦੇ ਇਲਾਕੇ ਦੇ ਵਿੱਚ ਉਹ ਪਹੁੰਚ ਗਏ। ਜਦੋਂ ਦੁਆਬੇ ਦੇ ਇਲਾਕੇ ਵਿੱਚ ਭਾਈ ਜੋਗਾ ਜੀ ਪਹੁੰਚੇ ਨਾ ਉਸ ਥਾਂ ਦੇ, ਉਤਲਾਵਤ ਹੀ ਆਏ ਪ੍ਰਵੇਸ਼ਾ, ਬੜੇ ਉਤਾਵਲੇ ਹੋ ਕੇ ਉੱਥੇ ਪ੍ਰਵੇਸ਼ ਕਰਦੇ ਨੇ। ਸ਼ੀਘਰਤਾ ਬਹੁਤ ਹੈ ਵੀ ਅਸੀਂ ਜਿੰਨੀ ਛੇਤੀ ਹੋ ਸਕੇ ਮਾਰਗ ਉਲੰਘ ਕੇ, ਪੈਂਡਾ ਉਲੰਘ ਕੇ ਅਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਤੱਕ ਪਹੁੰਚੀਏ, ਸਤਿਗੁਰੂ ਦਾ ਹੁਕਮ ਹੈ। ਇਸ ਲਈ ਬੜੇ ਉਤਾਵਲੇ ਹੋ ਕੇ ਉਸ ਅਸਥਾਨ ਤੇ ਜਦੋਂ ਭਾਈ ਜੋਗਾ ਜੀ ਪਹੁੰਚੇ ਹਨ,
1: ਹੰਕਾਰ ਹੋਏ ਕੁਛ ਆਵਾ ਵੱਡ ਉੱਤਮ ਮੈਂ ਕਰਮ ਕਮਾਵਾ।
0: ਇੱਕ ਨਾ ਜੀ ਮਨ ਜਿਹੜਾ ਨਾ ਜੀ ਮਨ, ਇਹਦੇ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਮਨ ਤੇ ਕੋਈ ਭਰੋਸਾ ਨਹੀਂ ਹੈ। ਇਹ ਨਹੀਂ ਵੀ ਜੇ ਮੈਂ ਅੱਜ ਆਪਣੇ ਮਨ ਨੂੰ, ਜਿਹੜਾ ਮੇਰਾ ਮਨ ਹੈ ਉਹ ਟਿਕਿਆ ਹੋਇਆ ਅਤੇ ਸਦਾ ਟਿਕਿਆ ਹੀ ਰਹੇਗਾ, ਮੈਂ ਆਪਣੇ ਜ਼ੋਰ ਨਾਲ ਇਹਨੂੰ ਆਪਣੇ ਵੱਸ 'ਚ ਰੱਖ ਸਕਦਾ, ਨਹੀਂ। ਮਨ ਗੁਰੂ ਬਖਸ਼ਿਸ਼ ਕਰੇ ਅਤੇ ਇਹ ਕਾਬੂ ਵਿੱਚ ਰਹਿੰਦਾ। ਮਨ ਡੋਲੇ ਨਾ ਜੇ ਗੁਰੂ ਬਖਸ਼ਿਸ਼ ਕਰਦਾ। ਅਤੇ ਜੇ ਆਪਾਂ ਕਹੀਏ ਵੀ ਨਹੀਂ ਮੈਂ ਆਪਣੇ ਜ਼ੋਰ ਨਾਲ ਆਪਣੇ ਮਨ ਨੂੰ ਅਡੋਲ ਟਕਾਈ ਰੱਖਾਂਗਾ, ਮੇਰਾ ਮਨ ਡੋਲੇਗਾ, ਨਹੀਂ। ਮਨ ਦਾ ਨਹੀਂ ਪਤਾ ਇਹਨੇ ਕਿਹੜੇ ਵੇਲੇ ਕਿੱਥੇ ਕਦੋਂ ਕਿਸ ਹਾਲਾਤਾਂ ਵਿੱਚ ਆ ਕੇ ਡੋਲ ਜਾਣਾ, ਇਹਦਾ ਕੋਈ ਪਤਾ ਨਹੀਂ। ਇੱਥੇ ਆਪਾਂ ਗੁਰੂ ਸਾਹਿਬ ਅੱਗੇ ਇਹ ਅਰਦਾਸ ਕਰਿਆ ਕਰੀਏ ਵੀ ਮਾਲਕਾ, ਜੇ ਅੱਜ ਤੱਕ ਸਾਡੇ ਮਨ ਨੂੰ ਤੁਸੀਂ ਧੀਰਜ ਦੇ ਕੇ ਰੱਖਿਆ, ਸਾਨੂੰ ਸਾਡੇ ਇਖਲਾਕ ਦੇ ਉੱਤੇ ਪੱਕੇ ਰੱਖਿਆ, ਸਾਨੂੰ ਸਾਡੇ ਜੀਵਨ ਦੇ ਵਿੱਚ ਤੁਸੀਂ ਪੱਕਿਆਂ ਰੱਖਿਆ ਹੈ, ਗੁਰੂ ਪਾਤਸ਼ਾਹ ਜੀ ਤੁਹਾਡੇ ਚਰਨਾਂ 'ਚ ਅਰਜੋਈ ਹੈ ਰਹਿੰਦੇ ਸਵਾਸਾਂ ਤੱਕ ਇਹ ਮਨ ਇਸੇ ਤਰ੍ਹਾਂ ਟਿਕਿਆ ਹੋਇਆ ਅਤੇ ਆਖਰੀ ਸਵਾਸਾਂ ਤੱਕ ਇਹ ਮਨ ਜਿਹੜਾ ਨਾ ਇਸੇ ਤਰ੍ਹਾਂ ਨਿਰਲੇਪ ਰਹੇ ਅਤੇ ਜੀਵਨ ਵੀ ਨਿਰਲੇਪ ਰਹੇ, ਜੀਵਨ ਵਿੱਚ ਕੋਈ ਦਾਗ ਐਸਾ ਧੱਬਾ ਐਸਾ ਅਸੀਂ ਆਪਣੇ ਮਸਤਕ ਉੱਤੇ ਕਲੰਕ ਰੂਪ ਵਜੋਂ ਨਾ ਖੱਟ ਬੈਠੀਏ। ਤੁਸੀਂ ਕਿਰਪਾ ਕਰਿਓ ਸਾਡਾ ਜੀਵਨ ਚੰਗਾ ਸੁੱਚਾ ਅਤੇ ਉੱਚਾ ਰਹੇ। ਗੁਰੂ ਸਾਹਿਬ ਅੱਗੇ ਇਹ ਅਰਦਾਸ ਕਰਨੀ ਸਾਡਾ ਫਰਜ਼ ਬਣਦਾ, ਕਿਉਂਕਿ ਮਨ ਜਿਹੜਾ ਨਾ ਅਕਸਰ ਆਪ ਜੀ ਅੱਗੇ ਬੇਨਤੀ ਕਰਦੇ ਹਾਂ ਜ਼ਿਕਰ ਕਰੀਦਾ ਵੀ ਮਨ ਬਾਂਦਰ ਹੈ। ਗੁਰੂ ਸਾਹਿਬ ਨੇ ਬਾਣੀ 'ਚ ਜ਼ਿਕਰ ਕਰਦਿਆਂ ਇਹਨੂੰ ਬਾਂਦਰ ਹੀ ਆਖਿਆ, ਜਾਂ ਗੁਰੂ ਸਾਹਿਬ ਦੀ ਤੁਲਨਾ ਊਂਠ ਦੇ ਬੱਚੇ ਨਾਲ ਕਰਦੇ, ਕਰਹਲਾ ਕਹਿ ਕੇ ਸੰਬੋਧਨ ਕਰਦੇ ਨੇ। ਅਤੇ ਚੇਤਾ ਰੱਖੋ ਬਾਂਦਰ ਕਦੇ ਇੱਕ ਥਾਂ 'ਤੇ ਟਿਕਦਾ ਨਹੀਂ, ਕਦੇ ਵੀ ਨਹੀਂ ਟਿਕਦਾ। ਉਹਨੂੰ ਜੇ ਬੰਨਿਆ ਵੀ ਹੋਵੇ ਨਾ ਉਹ ਤਾਂ ਵੀ ਟੱਪੀ ਜਾਂਦਾ, ਉਹ ਜਿੰਨਾ ਮਰਜ਼ੀ ਉਹਨੂੰ ਰੱਖ ਲਓ ਵੀ ਅਸੀਂ ਬੰਨ ਕੇ ਰੱਖਿਆ, ਉਹ ਜਿੰਨਾ ਕੁ ਮੰਨ ਲਓ ਜੇ ਉਹਨੂੰ ਇੱਕ ਸੰਗਲੀ ਪਾ ਕੇ ਹੈ ਨਾ ਰੱਸੀ ਪਾ ਕੇ ਬੰਨਿਆ ਵੀ ਆ, ਜਿੰਨੀ ਕੁ ਥਾਂ ਉਹਦੀ ਖੁੱਲ੍ਹੀ ਨਾ ਉਹਨੇ ਉੱਨੀ ਕੁ ਥਾਂ 'ਤੇ ਟੱਪੀ ਜਾਣਾ, ਕਦੇ ਕਿਸੇ ਪਾਸੇ ਨੂੰ ਕਦੇ ਕਿਸੇ ਪਾਸੇ, ਉਹ ਟਿਕਦਾ ਨਹੀਂ ਹੈ, ਬਹਿੰਦਾ ਨਹੀਂ ਹੈ। ਉਹ ਮਨ ਦੀ ਦਸ਼ਾ ਬਿਲਕੁਲ ਇਸੇ ਤਰ੍ਹਾਂ ਦੀ ਹੈ। ਮਨ ਟਿਕਿਆ ਰਹੇ ਅਤੇ ਟਿਕਿਆ ਰਹੇ, ਡੋਲਣ ਲੱਗੇ ਤਾਂ ਪਤਾ ਹੀ ਨਹੀਂ ਲੱਗਦਾ ਵੀ ਇਹਨੇ ਕਿੱਥੇ ਡੋਲ ਜਾਣਾ। ਕਈ ਵਾਰੀ ਮਨ ਜਿਹੜਾ ਬਹੁਤ ਸਾਰੇ ਅੱਗੇ ਵਿਕਾਰ ਹੋਣ ਨਾ, ਮਨ ਕਈ ਵਾਰੀ ਧੀਰਜ ਰੱਖ ਜਾਂਦਾ ਵੀ ਨਹੀਂ ਡੋਲਣਾ, ਅਤੇ ਕਈ ਵਾਰੀ ਪਤਾ ਹੀ ਨਹੀਂ ਹੁੰਦਾ ਕੋਈ ਵਿਕਾਰ ਵੇ ਵਿਚਾਰਦਾ ਨਹੀਂ ਪਤਾ, ਪਰ ਮਨ ਜਿਹੜਾ ਉਹਦੇ ਅੰਦਰ, ਕਿਉਂਕਿ ਪੈਦਾ ਤਾਂ ਇੱਕ ਵਿਚਾਰ ਹੀ ਹੋਣੀ ਹੈ ਨਾ ਜੀ, ਵਿਚਾਰ ਪੈਦਾ ਹੋ ਗਈ ਅਤੇ ਇਹਨੇ ਵਿਭਚਾਰੀ ਹੋ ਜਾਣਾ, ਵਿਚਾਰ ਨਾ ਪੈਦਾ ਹੋਈ ਤਾਂ ਨਿਰੰਕਾਰੀ ਹੈ। ਜੇ ਇਹਦੇ ਅੰਦਰ ਵਿਕਾਰੀ ਵਿਚਾਰ ਪੈਦਾ ਹੋ ਗਈ ਇਹ ਵਿਭਚਾਰੀ ਹੈ, ਜੇ ਅੰਦਰ ਇਹਦੇ ਵਿਕਾਰੀ ਵਿਚਾਰ ਨਾ ਪੈਦਾ ਹੋਵੇ ਇਹ ਨਿਰੰਕਾਰੀ ਹੈ। ਇਹ ਤਾਂ ਰੱਬ ਦਾ ਪਿਆਰਾ, ਇਹ ਤਾਂ ਰੱਬ ਦੀ ਅੰਸ਼ ਹੈ ਫਿਰ ਤਾਂ ਇਹ। ਇਸ ਲਈ ਆਪ ਜੀ ਅੱਗੇ ਬੇਨਤੀ ਕਰਦਿਆਂ ਇਹ ਜ਼ਿਕਰ ਕਰ ਰਿਹਾ ਵੀ ਗੁਰੂ ਸਾਹਿਬ ਅੱਗੇ ਅਰਜ਼ੋਈ ਕਰਿਆ ਕਰੀਏ ਵੀ ਮਾਲਕਾ ਸਾਡਾ ਮਨ ਅਡੋਲ ਟਿਕਿਆ ਰਹੇ, ਸਾਡਾ ਇਖਲਾਕ ਉੱਚਾ ਅਤੇ ਸੁੱਚਾ ਰਹੇ। ਖੈਰ ਹੁਣ ਭਾਈ ਜੋਗਾ ਜੀ ਦੇ ਨਾ ਮਨ ਦੇ ਅੰਦਰ ਇੱਕ ਵਿਚਾਰ, ਇੱਕ ਕਿਣਕਾ ਮਾਤਰ ਪੈਦਾ ਹੋ ਗਈ ਵਿਚਾਰ ਵੀ ਮੈਂ ਤਾਂ ਬੜਾ ਵੱਡਾ ਸਿੱਖ ਹਾਂ ਭਾਈ, ਮੈਂ ਤਾਂ ਬੜੀ ਸਿੱਖੀ ਕਮਾ ਲਈ ਅੱਜ, ਵੀ ਮੈਂ ਸਿੱਖੀ ਐਸੀ ਕਮਾਲੀ ਵੀ ਮੈਂ ਤਾਂ ਆਪਣੇ ਆਨੰਦ ਕਾਰਜ ਦੇ ਦਿਨ ਵਾਲੇ ਦਿਨ ਹੀ ਉੱਥੋਂ ਆਨੰਦ ਕਾਰਜ ਪੂਰੇ ਹੋਏ, ਮੈਂ ਤਾਂ ਆਪਣੇ ਪਰਿਵਾਰ ਨੂੰ ਨਾ ਆਪਣੀ ਧਰਮ ਸੁਪਤਨੀ ਨਾਲ ਆਪਣੇ ਪਰਿਵਾਰ ਦੇ ਕਹਿਣ 'ਤੇ ਵੀ ਨਹੀਂ, ਮੈਂ ਉੱਥੇ ਕੁਝ ਦਿਨ ਵਾਸਤੇ ਵੀ ਨਹੀਂ ਰੁਕਿਆ, ਵੀ ਮੈਂ ਤਾਂ ਉਸੇ ਵੇਲੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਤਾਂ ਆ ਗਿਆ, ਸਾਰਾ ਕੁਝ ਛੱਡ ਆਇਆ ਮੈਂ ਤਾਂ। ਮਨ 'ਚ ਇੱਕ ਨਾ ਵਿਚਾਰ, ਕਿਣਕਾ ਮਾਤਰ ਵਿਚਾਰ ਪੈਦਾ ਹੋਈ, ਔਰ ਉਹ ਜਿਹੜੀ ਵਿਚਾਰ ਸੀ ਨਾ ਉਹ ਉਹਨੇ ਹੰਕਾਰ ਪੈਦਾ ਕਰਤਾ, ਅਤੇ ਹੰਕਾਰ ਇਸ ਗੱਲ ਦਾ ਪੈਦਾ ਹੋ ਗਿਆ ਵੀ ਅੱਜ ਮੈਂ ਬੜਾ ਉੱਚਾ ਕਰਮ ਕਮਾਇਆ ਹੈ।
1: ਅਪਰ ਕੌਣ ਇਸ ਵਿਦ ਕਰ ਸਕੇ, ਪ੍ਰਥਮ ਮਿਲਣ ਤ੍ਰੇਤਜ ਗੁਰ ਤਕੈ।
0: ਵੀ ਇਹ ਕਿੱਦਾਂ, ਜਿਹੜਾ ਕੰਮ ਅੱਜ ਮੈਂ ਕਰ ਆਇਆ ਇਹ ਕੰਮ ਕੋਈ ਥੋੜ੍ਹੀ ਕਰ ਸਕਦਾ, ਵੀ ਆਨੰਦ ਕਾਰਜ ਵਾਲਾ ਦਿਨ ਹੋਵੇ ਅਤੇ ਆਪਣੇ ਆਨੰਦ ਕਾਰਜ ਵਾਲੇ ਦਿਨ 'ਤੇ ਆਨੰਦ ਕਾਰਜ ਦਾ ਕਾਰਜ ਸੰਪੂਰਨ ਹੋਵੇ, ਲਾਵਾਂ ਸੰਪੂਰਨ ਹੋਈਆਂ ਹੋਣ 'ਤੇ ਬੰਦਾ ਆਪਣੇ ਪਰਿਵਾਰ ਨੂੰ ਆਪਣੇ ਮਾਤਾ ਪਿਤਾ ਨੂੰ ਹੈ ਨਾ ਆਪਣੀ ਸੁਪਤਨੀ ਨੂੰ ਛੱਡ ਕੇ ਅਤੇ ਪਰਿਵਾਰ ਸਮੇਤ ਛੱਡ ਕੇ ਅਤੇ ਆਪ ਗੁਰੂ ਸਾਹਿਬ ਦੇ ਹੁਕਮ ਨੂੰ ਮੰਨ ਕੇ ਤੁਰ ਪਵੇ, ਇੱਦਾਂ ਕੋਈ ਕਦੇ ਵੀ ਨਹੀਂ ਹੋ ਸਕਦਾ ਅਤੇ ਨਾ ਕੋਈ ਕਰ ਸਕਦਾ। ਜੋ ਭਾਈ ਜੋਗਾ ਸਿੰਘ ਜੀ ਦੇ ਮਨ ਵਿੱਚ ਵਿਚਾਰ ਪੈਦਾ ਹੋਈ ਹੈ, ਸਤਿਗੁਰੂ ਦੀ ਬਾਣੀ ਦਾ ਇੱਕ ਬਚਨ ਹੈ, ਹਰ ਜੀਉ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਹੰਕਾਰ ਦਾ ਕਿਣਕਾ ਜਿੱਥੇ ਪੈਦਾ ਹੋ ਜੇ ਨਾ ਜੀ, ਉੱਥੇ ਫਿਰ ਉਹ ਅਕਾਲ ਪੁਰਖ ਨੂੰ ਨਹੀਂ ਚੰਗਾ ਲੱਗਦਾ, ਉਹਨੂੰ ਨਹੀਂ ਪਾਉਂਦਾ। ਮਨ ਦੇ ਅੰਦਰ ਇੱਕ ਹੰਕਾਰ ਦਾ ਕਿਣਕਾ ਪੈਦਾ ਹੋਇਆ, ਗੁਰੂ ਸਾਹਿਬ ਨੇ ਜਾਣਿਆ ਅਤੇ ਮਾਲਕ ਪਾਤਸ਼ਾਹ ਨੇ ਫਿਰ ਉਹ ਹੰਕਾਰ ਸਹਾਰਿਆ ਨਹੀਂ, ਮਤਲਬ ਗੁਰੂ ਸਾਹਿਬ ਨੂੰ ਮਨਜ਼ੂਰ ਨਹੀਂ ਹੈ ਨਾ ਹਉਮੈ ਹੰਕਾਰ, ਮਨਜ਼ੂਰ ਨਹੀਂ ਹੈ, ਇਸ ਕਰਕੇ ਮਾਲਕ ਪਾਤਸ਼ਾਹ ਨੇ ਉਹ ਹੰਕਾਰ ਦਾ ਕਿਣਕਾ ਜਿਹੜਾ ਉਹਨੂੰ ਨਾ ਸਹਾਰਿਆ। ਅਤੇ ਗੁਰੂ ਸਾਹਿਬ ਨੇ ਵਿਉਂਤ ਬੰਦੀ ਮਾਇਆ ਦਾ ਪਸਾਰਾ ਹੀ ਇੱਦਾਂ ਦਾ ਕੀਤਾ ਵੀ ਮਨ ਦੇ ਅੰਦਰੋਂ ਉਹ ਹੰਕਾਰ ਦਾ ਕਿਣਕਾ ਜਿਹੜਾ ਨਾ ਪੈਦਾ ਹੋਇਆ ਉਹ ਨਾਸ਼ ਹੋ ਜੇ, ਉਹ ਕਿਤੇ ਇਹ ਨਾ ਹੋਵੇ ਵੀ ਜਿਹੜਾ ਬੀਜ ਪੁੰਗ ਰਿਹਾ ਉਹ ਹੰਕਾਰ ਦਾ ਵੱਡਾ ਰੁੱਖ ਬਣ ਜਾਏ। ਉਹਦੇ ਰੁੱਖ ਬਣਨ ਤੋਂ ਪਹਿਲਾਂ ਪਹਿਲਾਂ ਗੁਰੂ ਸਾਹਿਬ ਨੇ ਉਸ ਬੀਜ ਨੂੰ ਨਾ ਪੁੰਗਰਨ ਤੋਂ ਪਹਿਲਾਂ ਪਹਿਲਾਂ ਹੀ, ਮਤਲਬ ਵੱਡਾ ਰੂਪ ਧਾਰਨ ਕਰਨ ਤੋਂ ਪਹਿਲਾਂ ਉਹਨੂੰ ਨਾਸ਼ ਕਰਨ ਦਾ ਗੁਰੂ ਸਾਹਿਬ ਨੇ ਫੈਸਲਾ ਕਰ ਲਿਆ। ਪਸਾਰਾ ਸਾਰਾ ਮਾਇਆ ਦਾ ਹੀ ਹੈ, ਗੁਰੂ ਚਾਹੇ ਤਾਂ ਇਸ ਮਾਇਆ ਦੇ ਪਸਾਰੇ ਤੋਂ ਬਚਾ ਲੈਂਦੇ ਨੇ, ਜੇ ਗੁਰੂ ਨਾ ਚਾਹੇ ਤਾਂ ਫਿਰ ਇਸੇ ਮਾਇਆ ਦੇ ਪਸਾਰੇ 'ਚੋਂ ਖਚਤ ਰੱਖਦੇ ਨੇ ਜੀਵ ਨੂੰ। ਜਿਵੇਂ ਆਪਾਂ ਗੁਰੂ ਬਾਬਾ ਜੀ ਦੀ ਬਾਣੀ ਦਾ ਬਚਨ ਪੜ੍ਹਦੇ ਹਾਂ ਨਾ, ਇੱਕ ਵੀ ਉਹ ਚਾਹੇ ਇੱਕ ਨਾ ਭਾਣੇ ਕੱਢ ਲਏ ਇੱਕ ਨਾ ਮਾਇਆ ਵਿੱਚ ਨਿਵਾਸ। ਕਈਆਂ ਨੂੰ ਆਪਣੇ ਭਾਣੇ 'ਚ ਇਹਦੇ 'ਚੋਂ ਕੱਢ ਲੈਂਦਾ ਹੈ ਅਤੇ ਕਈਆਂ ਨੂੰ ਇਹਦੇ ਵਿੱਚ ਹੀ ਗਲਤਾਨ ਕਰੀ ਰੱਖਦਾ। ਪਸਾਰਾ ਉਸੇ ਦਾ ਹੀ ਹੈ ਸਾਰਾ, ਇਹ ਜਿੰਨਾ ਕੂੜ ਪਸਾਰਾ ਜਗਤ ਦਾ ਸਾਰਾ ਪਸਾਰਾ ਹੈ ਕੀ ਦਾ, ਨਿਰੰਕਾਰ ਦਾ, ਅਕਾਲ ਪੁਰਖ ਦਾ। ਜਿਹੜਾ ਇਸ ਪਸਾਰੇ ਨੂੰ ਬਣਾਉਣ ਵਾਲਾ ਹੈ ਫਿਰ ਇਹ ਪਸਾਰਾ ਚੱਲਦਾ ਵੀ ਤਾਂ ਉਹਦੀ ਮਰਜ਼ੀ ਨਾਲ ਹੀ ਹੈ ਨਾ ਜੀ, ਜਿਹਨੂੰ ਉਹਨੇ ਜਿੱਥੇ ਰੱਖਣਾ ਉਹਨੇ ਉੱਥੇ ਹੀ ਰੱਖਣਾ। ਜੇ ਉਹਨੇ ਉਲਝਾ ਕੇ ਰੱਖਣਾ ਤਾਂ ਜੀਵ ਕਦੇ ਜਿਸਹਿ ਦਿਖਾ ਲੈ ਵਾਟੜੀ ਤਿਸਹਿ ਭੁਲਾਵੈ ਕੌਣ, ਜਿਸਹਿ ਭੁਲਾਵੈ ਪੰਧ ਸਿਰ ਤਿਸ ਵਿਖਾ ਲੈ ਕੌਣ। ਜਿਹਨੂੰ ਉਹਨੇ ਭੁਲਾ ਦੇਣਾ ਉਹਨੂੰ ਵਿਖਾ ਕੋਈ ਨਹੀਂ ਸਕਦਾ, ਅਤੇ ਜਿਹਨੂੰ ਰਾਹ ਉਹਨੇ ਵਿਖਾ ਦੇਣਾ ਉਹਨੂੰ ਰਾਹ ਭੁਲਾ ਕੋਈ ਨਹੀਂ ਸਕਦਾ। ਬਸ ਇਹ ਗੱਲ ਹਮੇਸ਼ਾ ਚੇਤਾ ਰੱਖੋ, ਅਸੀਂ ਆਪਣੇ ਜ਼ੋਰ ਆਪਣੇ ਬਲ ਨਾਲ ਨਹੀਂ, ਉਹ ਅਕਾਲ ਪੁਰਖ ਦੀ ਮਾਇਆ ਦਾ ਪਸਾਰਾ ਹੀ ਇੱਦਾਂ ਦਾ, ਜੇ ਉਹ ਚਾਹੇ ਤਾਂ ਵਾਟੜੀ ਵਿਖਾ ਵੀ ਦਿੰਦਾ, ਜੇ ਉਹ ਨਾ ਚਾਹੇ ਤਾਂ ਵਾਟੜੀ 'ਤੇ ਤੁਰੇ ਜਾਂਦੇ ਨੂੰ ਭੁਲਾ ਵੀ ਦਿੰਦਾ। ਗੁਰੂ ਸਾਹਿਬ ਨੇ ਵੇਖੋ ਜੀ ਦੋ ਚੀਜ਼ਾਂ ਦਾ ਜ਼ਿਕਰ ਕੀਤਾ, ਇੱਕ ਵਾਟੜੀ ਅਤੇ ਇੱਕ ਪੰਧ, ਦੋਵੇਂ ਵੱਖਰੇ ਵੱਖਰੇ ਨੇ। ਵਾਟੜੀ ਦਾ ਮਤਲਬ ਵੱਟ, ਛੋਟਾ ਰਾਹ, ਜਿਹਨੂੰ ਆਪਾਂ ਅੱਜ ਦੀ ਭਾਸ਼ਾ 'ਚ ਕਹਿ ਲਈਏ ਸ਼ਾਰਟਕੱਟ, ਹੈ ਨਾ, ਉਹ ਰਸਤਾ ਜਿਹੜਾ ਰਾਹ ਆਮ ਮਨੁੱਖ ਨੂੰ ਨਾ ਪਤਾ ਹੋਵੇ, ਹਰ ਬੰਦੇ ਨੂੰ ਨਾ ਪਤਾ ਹੋਵੇ। ਜੇ ਅਕਾਲ ਪੁਰਖ ਚਾਹੇ ਮੰਜ਼ਿਲ 'ਤੇ ਪਹੁੰਚਾਉਣਾ ਤਾਂ ਫਿਰ ਉਹ ਰਾਹ ਵੀ ਆਪੇ ਹੀ ਵਿਖਾ ਦਿੰਦਾ ਵੀ ਆਹ ਲੈ ਆਹ ਵੱਟ ਜਾਂਦੀ, ਉਹ ਵੱਟੇ ਵੱਟ ਤੁਰਿਆ ਜਾ ਅਤੇ ਤੂੰ ਆਪਣੀ ਮੰਜ਼ਿਲ 'ਤੇ ਪਹੁੰਚ ਜਾਣਾ। ਅਤੇ ਜੇ ਬੰਦਾ ਆਖੇ ਵੀ ਮੈਂ ਆਪਣੇ ਜ਼ੋਰ ਨਾਲ, ਫਿਰ ਵੱਟ ਨਹੀਂ, ਫਿਰ ਗੁਰੂ ਸਾਹਿਬ ਨੇ ਪੱਕੇ ਰਾਹ ਦੀ ਗੱਲ ਕੀਤੀ। ਜਿਸਹਿ ਭੁਲਾਵੈ ਪੰਧ, ਪੰਧ ਮਤਲਬ ਰਸਤਾ, ਉਹ ਰਾਹ ਜਿਹੜਾ ਹਰ ਕੋਈ ਜਾਣਦਾ, ਅਤੇ ਜੇ ਉਹ ਭੁਲਾਉਣਾ ਚਾਹੇ ਫਿਰ ਰਾਹ ਵੀ ਭੁਲਾ ਦਿੰਦਾ ਜੀ। ਵੱਟ ਤਾਂ ਭੁੱਲਣਾ ਤਾਂ ਸੌਖਾ ਹੈ, ਰਾਹ ਭੁੱਲਣਾ ਔਖਾ ਹੈ। ਜੇ ਉਹ ਮਾਲਕ ਚਾਹੇ ਤਾਂ ਫਿਰ ਰਾਹ 'ਤੇ ਤੁਰਿਆਂ ਜਾਂਦਿਆਂ ਨੂੰ ਵੀ ਭੁਲਾ ਦਿੰਦਾ, ਉਹਦੀ ਮੌਜ ਹੈ, ਉਹਦਾ ਪਸਾਰਾ ਇਹ ਸਾਰਾ। ਇਸ ਲਈ ਨਾ ਜੀ ਹੁਣ ਧੰਨ ਗੁਰੂ ਕਲਗੀਧਰ ਸਾਹਿਬ ਨੇ ਉੱਥੇ ਮਾਇਆ ਦਾ ਪਸਾਰਾ ਹੀ ਇੱਦਾਂ ਦਾ ਬਣਾਇਆ ਕਿ ਉਹਦੇ ਭਾਈ ਜੋਗਾ ਜੀ ਦੇ ਮਨ ਵਿੱਚ ਜਿਹੜਾ ਹੰਕਾਰ ਦਾ ਕਿਣਕਾ ਉਪਜਿਆ ਨਾ, ਉਸ ਹੰਕਾਰ ਦੇ ਕਿਣਕੇ ਨੂੰ ਨਾਸ਼ ਕੀਤਾ ਜਾ ਸਕੇ। ਗੁਰੂ ਸਾਹਿਬ ਜੀ ਨੇ ਨਾ ਜਦੋਂ ਇਸ ਗੱਲ ਨੂੰ ਆਪਣੇ ਮਨ ਅੰਦਰ ਵਿਚਾਰਿਆ ਹੈ,
1: ਨਿਜ ਮਾਇਆ ਤਬ ਪ੍ਰੇਰਣ ਕਰੀ ਜਿਸ ਤੇ ਸਿੱਖ ਕੀ ਸ਼ੁਭ ਮਤ ਹਰੀ।
0: ਗੁਰੂ ਸਾਹਿਬ ਨੇ ਉਸ ਵਕਤ ਨਾ ਆਪਣੀ ਮਾਇਆ ਦਾ ਪਸਾਰਾ ਪਸਾਰਿਆ, ਫੇਰਿਆ ਮਾਇਆ ਦਾ ਪਸਾਰਾ। ਜਦੋਂ ਮਾਇਆ ਪ੍ਰਭਾਵ ਪਾਉਂਦੀ ਨਾ ਜੀ, ਫਿਰ ਮਤ ਮਰੀ ਜਾਂਦੀ। ਜਦੋਂ ਮਾਇਆ ਪ੍ਰਭਾਵ ਪਾਉਂਦੀ ਹੈ, ਮਾਇਆ ਦਾ ਪਸਾਰਾ ਜਦੋਂ ਪ੍ਰਭਾਵ ਪਾਉਂਦਾ, ਫਿਰ ਨਾ ਸੋਚਣ, ਇਹ ਨਹੀਂ ਕਿ ਮਨੁੱਖ ਕੋਲ ਸੋਚਣ ਸ਼ਕਤੀ ਨਹੀਂ ਹੈ, ਬਸ ਉਦੋਂ ਸੋਚਣ ਸ਼ਕਤੀ ਕੰਮ ਨਹੀਂ ਕਰਦੀ। ਹੁਣ ਇਹਨੂੰ ਆਪਾਂ ਸੌਖਾ ਜਿਹਾ ਰੂਪ 'ਚ ਜੇ ਵਿਚਾਰ ਲਈਏ, ਮਨੁੱਖ ਚੰਗਾ ਭਲਾ ਤੁਰਿਆ ਜਾਵੇ, ਬੜੀਆਂ ਸਿਆਣੀਆਂ ਗੱਲਾਂ ਕਰਦਾ ਜਾਂਦਾ, ਬੜੀ ਸਿਆਣਪ ਘੋਟਦਾ ਜਾਂਦਾ, ਵੀ ਮੇਰੇ ਵਰਗਾ ਸਿਆਣਾ ਹੀ ਕੋਈ ਨਹੀਂ। ਜੇ ਤੁਰੇ ਜਾਂਦੇ ਤਾਂ ਮਨ 'ਚ ਲਾਲਚ ਪੈਦਾ ਹੋ ਜੇ, ਲਾਲਚ ਪੈਦਾ ਹੋ ਗਿਆ। ਹੁਣ ਲਾਲਚ ਇਹ ਪੈਦਾ ਹੋਇਆ ਵੀ ਆਹ ਜਿਹੜਾ ਗਾਂਹ ਤੁਰਿਆ ਜਾਂਦਾ ਨਾ, ਇਹਨੂੰ ਲੁੱਟਣਾ ਹੈ। ਹੁਣ ਉੱਥੇ ਕੁਛ ਨਹੀਂ ਵੇਖਣਾ ਉਹਨੇ, ਉੱਥੇ ਹੁਣ ਸੋਚਣ ਸ਼ਕਤੀ ਜਿਹੜੀ ਉਹਨੇ ਬੰਦ ਹੋ ਜਾਣਾ। ਉੱਥੇ ਹੁਣ ਵਿਉਂਤਬੰਦੀ ਕੀ ਬਣੇਗੀ ਵੀ ਇਹਨੂੰ ਲੁੱਟਣਾ ਕਿਵੇਂ ਹੈ। ਉੱਥੇ ਇਹ ਨਹੀਂ ਸੋਚਿਆ ਜਾਣਾ ਵੀ ਲੁੱਟਣਾ ਮਾੜੀ ਗੱਲ ਹੈ, ਜੇ ਕਿਤੇ ਇੱਥੇ ਭਾਈ ਇਹਨੂੰ ਮੈਂ ਲੁੱਟਣ ਲੱਗਿਆ, ਕਿਸੇ ਨੇ ਵੇਖ ਲਿਆ, ਹੋ ਸਕਦਾ ਮੈਂ ਮਾਰਿਆ ਜਾਵਾਂ, ਮੇਰਾ ਨੁਕਸਾਨ। ਉਹ ਇਹ ਪੱਖ ਨੂੰ ਵਿਚਾਰ ਹੀ ਨਹੀਂ ਰਿਹਾ। ਹੁਣ ਸਿਰਫ ਵਿਉਂਤਬੰਦੀ ਇਹ ਹੋ ਰਹੀ ਹੈ ਵੀ ਆਪਾਂ ਇਹਨੂੰ ਲੁੱਟਣਾ ਕਿਵੇਂ, ਇਹਨੂੰ ਅੱਗੋਂ ਜਾ ਕੇ ਰਾਹ ਰੋਕਾਂ, ਜਾਂ ਇਹਦੇ ਮਗਰੋਂ ਕੁਝ ਮਾਰਾਂ ਮੈਂ ਇਹਦੇ, ਜਾਂ ਇਹਨੂੰ ਇਸ ਤਰੀਕੇ ਨਾਲ ਮੈਂ ਸੁੱਟਾਂ ਵੀ ਇਹਦੇ ਕੋਲੋਂ ਉੱਠਿਆ ਹੀ ਨਾ ਜਾਵੇ, ਇਹਨੂੰ ਮੈਂ ਲੁੱਟ। ਉਹ ਵਿਉਂਤਬੰਦੀ ਉੱਦਾਂ ਦੀ ਘੜਨ ਲੱਗ ਗਿਆ ਨਾ ਮਨ, ਕਿਉਂਕਿ ਮਨ 'ਚ ਲਾਲਚ ਪੈਦਾ ਹੋ ਗਿਆ। ਫਿਰ ਉਹ ਸੋਚਣ ਸ਼ਕਤੀ ਜਿਹਨੇ ਚੰਗਾ ਸੋਚਣਾ ਸੀ ਉਹ ਖਤਮ। ਹੁਣ ਸਿਰਫ ਉਹ ਹੀ ਵਿਚਾਰਾਂ ਨੇ ਜਿਹੜੀਆਂ ਮਾੜੀਆਂ ਨੇ, ਉਹ ਪੈਦਾ ਹੋਣਗੀਆਂ। ਗੁਰੂ ਸਾਹਿਬ ਨੇ ਮਾਇਆ ਦਾ ਪਸਾਰਾ, ਜਿਵੇਂ ਆਪਾਂ ਅਕਸਰ ਇੱਕ ਅਖਾਣ ਵਰਤਦੇ ਹਾਂ ਵੀ ਅਕਾਲ ਪੁਰਖ ਨਾ ਕਦੇ ਵੀ ਲੱਤ ਨਹੀਂ, ਅਕਾਲ ਪੁਰਖ ਜਦੋਂ ਮਾਰਦਾ ਉਦੋਂ ਮੱਤ ਮਾਰਦਾ, ਅਤੇ ਜਦੋਂ ਮੱਤ ਮਾਰੀ ਗਈ ਫਿਰ ਸੋਚਿਆ ਥੋੜ੍ਹੀ ਜਾਣਾ ਕੁਛ, ਫਿਰ ਵਿਚਾਰਿਆ ਥੋੜ੍ਹੀ ਜਾਣਾ ਕੁਛ, ਜਦੋਂ ਮੱਤ ਹੀ ਮਾਰੀ ਗਈ ਫਿਰ ਸਾਰਾ ਕੁਛ। ਜਿਵੇਂ ਗੁਰੂ ਸਾਹਿਬ ਦੀ ਬਾਣੀ ਦਾ ਇੱਕ ਬਚਨ, ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਛ ਲਾਤ ਹਾਥ ਦੀਪ ਕੂਏ ਪਰੇ। ਮਨ ਜਾਣਦਾ ਹੁੰਦਿਆਂ, ਜਾਣਦਿਆਂ ਹੋਇਆਂ ਵੀ ਪਤਾ ਵੀ ਆ ਮਨ ਨੂੰ ਵੀ ਮੈਂ ਜੋ ਕਰਨ ਲੱਗਾ ਇਹ ਗਲਤ ਹੈ, ਇਹ ਠੀਕ ਨਹੀਂ ਹੈ, ਪਰ ਉਦੋਂ ਬੰਦਾ ਸੋਚਦਾ ਨਹੀਂ ਹੈ, ਉਦੋਂ ਨਹੀਂ ਵਿਚਾਰ ਮਨ 'ਚ ਪੈਦਾ ਹੁੰਦੀ ਵੀ ਮੈਂ ਗਲਤ ਕਰਨ ਲੱਗਿਆ। ਜਦੋਂ ਉਹ ਕਾਰਜ ਨਿਬੜ ਜਾਂਦਾ ਨਾ, ਕਾਰਜ ਕਰ ਜਾਂਦਾ, ਜਦੋਂ ਫਿਰ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਪੈਂਦੀ, ਫਿਰ ਇਨਸਾਨ ਪਛਤਾਉਂਦਾ ਵੀ ਨਹੀਂ ਮੈਂ ਮਾੜਾ ਕੀਤਾ ਸੀ, ਰੁਕ ਜਾਣਾ ਚਾਹੀਦਾ ਸੀ, ਮੈਨੂੰ ਸਮਝਾਇਆ ਵੀ ਸੀ, ਮੈਨੂੰ ਵਰਜਿਆ ਵੀ ਸੀ, ਪਰ ਮੈਂ ਮੰਨੀ ਨਹੀਂ, ਫਿਰ ਮਨ ਵਿੱਚ ਪਛਤਾਉਂਦਾ। ਜੇ ਉਹੀ ਪਹਿਲੋਂ ਇੰਨੀ ਮੱਤ ਨਾਲ ਸੋਚ ਲਵੇ, ਵਿਚਾਰ ਲਵੇ, ਫਿਰ ਕਦੇ ਵੀ ਮੰਦੇ ਰਾਹ 'ਤੇ ਨਾ ਤੁਰੇ। ਹੁਣ ਸਤਿਗੁਰੂ ਨੇ ਮਾਇਆ ਦਾ ਪਸਾਰਾ ਐਸਾ ਪਸਾਰਿਆ, ਉਹ ਮਾਇਆ ਦੇ ਪਸਾਰੇ ਨੇ ਜ਼ੋਰ ਪਾਇਆ ਅਤੇ ਸ਼ੁੱਭ ਮੱਤ, ਚੰਗੀ ਮੱਤ ਜਿਹੜੀ ਉਹ ਹੁਣ ਚਲੀ ਗਈ, ਚੰਗੀ ਮੱਤ ਚਲੀ ਗਈ, ਮੰਦੀਆਂ ਵਿਚਾਰਾਂ ਮਨ ਦੇ ਅੰਦਰ ਪੈਦਾ ਹੋਣ ਲੱਗੀਆਂ।
1: ਸਿੱਖ ਕੀ ਦਸ਼ਾ ਗੁਰੂ ਤਬ ਜਾਨੀ, ਭਰਮਿਓ ਕਰੈ ਧਰਮ ਕੀ ਹਾਨੀ।
0: ਜਿਹੜਾ ਕਵੀ ਜੀ ਨੇ ਜ਼ਿਕਰ ਕੀਤਾ ਵੀ ਜਿੱਥੇ ਹੁਣ ਭਾਈ ਜੋਗਾ ਜੀ ਨੇ ਟਿਕਾਣਾ ਕੀਤਾ ਨਾ, ਉੱਥੇ ਉਸ ਟਿਕਾਣੇ ਦੇ ਲਾਗੇ ਇੱਕ ਵੇਸ਼ਵਾ ਦਾ ਅਸਥਾਨ ਹੈ ਨਾ, ਵੇਸ਼ਵਾ ਦਾ ਟਿਕਾਣਾ ਹੈ। ਉਸ ਨੂੰ ਵੇਖ ਮਨ ਦੇ ਅੰਦਰ ਵਿਕਾਰ ਪੈਦਾ ਹੋਏ, ਜਦੋਂ ਮਨ ਅੰਦਰ ਵਿਕਾਰ ਪੈਦਾ ਹੋਏ ਤਾਂ ਧੰਨ ਗੁਰੂ ਕਲਗੀਧਰ ਸਾਹਿਬ ਨੇ ਆਪਣੇ ਸਿੱਖ ਦੇ ਮਨ ਦੀ ਦਸ਼ਾ ਨੂੰ ਜਾਣਿਆ, ਅਤੇ ਮਨ ਦੀ ਦਸ਼ਾ ਨੂੰ ਸਤਿਗੁਰੂ ਨੇ ਜਾਣ ਲਿਆ ਵੀ ਹੁਣ ਸਿਵਾਏ ਵਿਕਾਰਾਂ ਤੋਂ ਮਨ ਵਿੱਚ ਕੁਛ ਨਹੀਂ ਹੈ। ਜਿਵੇਂ ਪਹਿਲਾਂ ਆਪ ਜੀ ਅੱਗੇ ਬੇਨਤੀ ਕੀਤੀ ਵੀ ਜਦੋਂ ਮਨ ਵਿਕਾਰੀ ਹੋ ਜਾਂਦਾ ਨਾ, ਫਿਰ ਇਹਦੇ ਵਿੱਚ ਮੰਦੀਆਂ ਵਿਚਾਰਾਂ ਪੈਦਾ ਹੋ ਜਾਂਦੀਆਂ, ਫਿਰ ਉਹ ਮੰਦੀਆਂ ਵਿਚਾਰਾਂ ਜਿਹੜੀਆਂ ਨਾ ਉਹ ਵਿਉਂਤਬੰਦੀ ਉਹੀ ਕਰਦੀਆਂ ਨੇ ਵੀ ਹੁਣ ਮੈਂ ਆਪਣੀ ਇਸ ਮੰਦੀ ਮੱਤ ਨੂੰ, ਇਸ ਮੰਦੇ ਖਿਆਲਾਂ ਨੂੰ ਮੈਂ ਪੂਰਿਆਂ ਕਿੱਦਾਂ ਕਰਨਾ, ਚੰਗਾ ਨਹੀਂ ਸੋਚਦਾ ਫਿਰ ਮਨ। ਬਸ ਉਹ ਮਨ ਦੇ ਅੰਦਰ ਐਸਾ ਵਿਕਾਰ ਪੈਦਾ ਹੋਏ, ਧੰਨ ਗੁਰੂ ਕਲਗੀਧਰ ਸਾਹਿਬ ਨੇ ਆਪਣੇ ਸਿੱਖ ਦੇ ਮਨ ਦੀ ਦਸ਼ਾ ਨੂੰ, ਸਿੱਖ ਤਾਂ ਸਿੱਖ ਹੀ ਹੈ ਨਾ ਗੁਰੂ ਸਾਹਿਬ ਦਾ, ਮਾਲਕ ਪਾਤਸ਼ਾਹ ਨੇ ਮਨ ਦੀ ਅਵਸਥਾ ਨੂੰ ਜਾਣਿਆ। ਮਨ ਦੀ ਅਵਸਥਾ ਨੂੰ ਜਾਣਦਿਆਂ ਗੁਰੂ ਸਾਹਿਬ ਨੇ ਇਹ ਵੀ ਸਮਝ ਲਿਆ ਵੀ ਇਹਦਾ ਮਨ ਹੁਣ ਗਿਆ ਭਰਮ, ਜੇ ਇਹਨੂੰ ਨਾ ਵਰਜਿਆ, ਜੇ ਇਹਨੂੰ ਨਾ ਰੋਕਿਆ ਨਾ, ਤਾਂ ਇਹਨੇ ਅੱਜ ਆਪਣਾ ਧਰਮ ਗਵਾ ਲੈਣਾ, ਇਹਨੇ ਅੱਜ ਆਪਣਾ ਇਖਲਾਕ ਗਵਾ ਲੈਣਾ, ਇਹਨੇ ਆਪਣੇ ਆਚਰਣ ਤੋਂ ਡਿੱਗ ਪੈਣਾ ਜੇ ਇਹਨੂੰ ਨਾ ਰੋਕਿਆ। ਔਰ ਅੱਜ ਵੀ ਜੀ ਅੱਜ ਵੀ ਇਹ ਨਹੀਂ ਵੀ ਇਕੱਲਾ ਭਾਈ ਜੋਗਾ ਜੀ ਨਾਲੇ ਇਹ ਹਾਲਾਤ ਬਣੇ ਜਾਂ ਗੁਰੂ ਸਾਹਿਬ ਨੇ ਭਾਈ ਜੋਗਾ ਸਿੰਘ ਜੀ ਦੀ ਪੱਤ ਨੂੰ ਰੱਖਿਆ, ਉਹਨਾਂ ਦੇ ਇਖਲਾਕ ਨੂੰ ਰੱਖਿਆ। ਆਪਾਂ ਵੀ ਜੇ ਗੁਰੂ ਪਾਤਸ਼ਾਹ ਅੱਗੇ ਅਰਜ਼ੋਈ ਕਰਕੇ ਚੱਲਾਂਗੇ, ਗੁਰੂ ਹਰ ਮੰਦੇ ਪਾਸੇ ਤੋਂ ਜਾਣ ਤੋਂ ਸਾਨੂੰ ਵਰਜਦਾ, ਭਾਵੇਂ ਉਹ ਕਿਵੇਂ ਕੋਈ ਬਹਾਨਾ ਬਣੇ, ਕੋਈ ਕਾਰਨ ਬਣੇ, ਕਿਸੇ ਨਾ ਕਿਸੇ ਕਾਰਨ ਨਾਲ, ਕਿਸੇ ਨਾ ਕਿਸੇ ਬਹਾਨੇ ਦੇ ਨਾਲ, ਢੰਗ ਦੇ ਨਾਲ ਸਤਿਗੁਰੂ ਸਾਨੂੰ ਮੰਦੇ ਰਾਹ 'ਤੇ ਜਾਣ ਤੋਂ ਰੋਕ ਲੈਂਦੇ ਨੇ। ਅੱਜ ਵੀ ਜੇ ਅਸੀਂ ਵਿਸ਼ਵਾਸ ਭਰੋਸੇ ਦੇ ਨਾਲ ਗੁਰੂ ਸਾਹਿਬ ਅੱਗੇ ਅਰਜ਼ੋਈ ਕਰਕੇ ਚੱਲੀਏ। ਹੁਣ ਸਿੱਖ ਜਿਹੜਾ ਹੈ, ਜਦੋਂ ਮਾਲਕ ਨੇ ਉਹਦੇ ਹਿਰਦੇ ਦੀ ਅਵਸਥਾ ਨੂੰ ਜਾਣਿਆ ਅਤੇ ਗੁਰੂ ਸਾਹਿਬ ਨੇ ਇਹ ਵੀ ਜਾਣ ਲਿਆ ਵੀ ਇਹਦਾ ਮਨ ਭਰਮ ਗਿਆ, ਜੇ ਹੁਣ ਇਹਨੂੰ ਨਾ ਸਮਝਾਇਆ, ਇਹਨੂੰ ਨਾ ਰੋਕਿਆ, ਤੇ ਅੱਜ ਇਹਨੇ ਆਪਣਾ ਧਰਮ ਗਵਾ ਲੈਣਾ ਹੈ।
1: ਅਬ ਹਮ ਨਾ ਬਚਾਵੇ ਜਾਏ, ਅਪਰ ਆਣ ਕੋ ਕਰੇ ਸਹਾਏ।
0: ਵੀ ਜੇ ਹੁਣ ਅਸੀਂ ਨਾ ਆਪਣੇ ਸਿੱਖ ਦੀ ਪੱਤ, ਸਿੱਖ ਦਾ ਇਕਲਾਕ ਰੱਖਿਆ, ਤੇ ਫਿਰ ਰੱਖੇਗਾ ਕੌਣ, ਫਿਰ ਬਚਾਏਗਾ ਕੌਣ, ਇਹਦੀ ਪੱਤ ਕੌਣ ਰੱਖੇਗਾ, ਇਹਦਾ ਇਖਲਾਕ ਕੌਣ ਰੱਖੇਗਾ। ਇਹ ਤੇ ਅੱਜ ਮਾਇਆ ਦੇ ਪਸਾਰੇ ਵਿੱਚ ਭਰਮ ਗਿਆ। ਜਿਵੇਂ ਪਹਿਲਾਂ ਆਪ ਜੀ ਅੱਗੇ ਜ਼ਿਕਰ ਕਰਦਿਆਂ ਬੇਨਤੀ ਕੀਤੀ ਵੀ ਇੱਕ ਨਾ ਹੁਕਮ ਸਮਾਏ ਲਏ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣੇ ਕੱਢ ਲਏ, ਨਾ ਆਪੇ ਹੀ ਭਾਣੇ ਨਾਲ ਕੱਢ ਲੈਂਦਾ, ਆਪੇ ਹੀ ਭਾਣੇ ਨਾਲ ਵਿੱਚ ਗਲਤਾਨ ਕਰੀ ਰੱਖਦਾ। ਪਹਿਲਾਂ ਗੁਰੂ ਸਾਹਿਬ ਨੇ ਆਪ ਹੀ ਮਾਇਆ ਦਾ ਪਸਾਰਾ ਪਸਾਰਿਆ, ਫਿਰ ਆਪੇ ਹੀ ਉਸ ਪਸਾਰੇ ਹੋਏ ਮਾਇਆ ਦੇ ਪਸਾਰੇ ਵਿੱਚੋਂ ਬਾਹਰ ਵੀ ਕੱਢਣ ਲਈ ਆਪ ਹੀ ਆ ਗਏ। ਭਾਵ ਜਲ ਸਾਗਰ ਹੈ, ਗੁਰਬਾਣੀ ਅਨੁਸਾਰ ਸੰਸਾਰ ਸਮੁੰਦਰ ਹੈ ਨਾ, ਸੰਸਾਰ ਭਾਵ ਜਲ ਸਾਗਰ ਹੈ। ਇਹ ਭਾਵ ਜਲ ਸਾਗਰ ਬਣਾਇਆ ਕਿੰਨੇ ਹੈ, ਅਕਾਲ ਪੁਰਖ ਨੇ ਹੀ ਬਣਾਇਆ ਨਾ, ਇਹਦੇ 'ਚੋਂ ਬਾਹਰ ਕਿੰਨੇ ਕੱਢਣਾ, ਅਕਾਲ ਪੁਰਖ ਨੇ। ਇਹਦੇ ਵਿੱਚ ਭੇਜਿਆ ਕਿੰਨੇ ਹੈ, ਅਕਾਲ ਪੁਰਖ ਨੇ। ਸੰਸਾਰ ਸਾਗਰ ਬਣਾਇਆ ਵੀ ਉਹਨੇ, ਇਸ ਸਾਗਰ ਵਿੱਚ ਭੇਜਿਆ ਵੀ ਉਹਨੇ ਹੀ ਹੈ, ਇਸ ਸਾਗਰ ਵਿੱਚੋਂ ਬਾਹਰ ਵੀ ਉਹਨੇ ਹੀ ਕੱਢਣਾ। ਬਸ ਇਹ ਹੈ ਵੀ ਜਿਹਨੇ ਉਹਨੂੰ ਚੇਤੇ ਕਰ ਲਿਆ ਉਹ ਬਚ ਗਿਆ, ਜਿਹਨੇ ਨਹੀਂ ਚੇਤੇ ਕੀਤਾ ਉਹ ਡੁੱਬ ਗਿਆ। ਉਹ ਇਸ ਭਾਵ ਜਲ ਸਾਗਰ ਦੇ ਵਿੱਚ ਗਲਤਾਨ ਹੋ ਜਾਂਦਾ, ਫਿਰ ਰਹਿ ਜਾਂਦਾ ਇਹਦੇ ਵਿੱਚ ਹੀ ਰਹਿ ਜਾਂਦਾ। ਹੁਣ ਭਾਈ ਜੋਗਾ ਜੀ ਨੇ ਬੜੇ ਪਿਆਰ ਨਾਲ ਗੁਰੂ ਸਾਹਿਬ ਦੀ ਸਿੱਖੀ ਕਮਾਈ ਹੈ, ਮਾਲਕ ਪਾਤਸ਼ਾਹ ਭਾਈ ਜੋਗਾ ਜੀ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਜਿਵੇਂ ਆਪਾਂ, ਹੈ ਨਾ। ਅਤੇ ਹੁਣ ਇੱਥੇ ਵੀ ਮਨ ਦੀ ਵਿਚਾਰ ਨੂੰ ਸਮਝ ਲਿਆ ਵੀ ਮਨ ਭਰਮ ਗਿਆ, ਪਸਾਰਾ ਪਸਾਰਿਆ ਵੀ ਆਪ, ਉਸ ਪਸਾਰੇ ਵਿੱਚੋਂ ਕੱਢਣ ਲਈ ਵੀ ਵਿਚਾਰ ਫਿਰ ਗੁਰੂ ਸਾਹਿਬ ਨੇ ਆਪ ਧਾਰਨ ਕੀਤੇ। ਅਤੇ ਮਾਲਕ ਜੀ ਨੇ ਆਪਣੇ ਮਨ ਵਿੱਚ ਵਿਚਾਰਿਆ ਕੀ ਹੈ ਵੀ ਜੇ ਹੁਣ ਅਸੀਂ ਨਾ ਬਚਾਇਆ, ਅਪਰ ਆਣ ਕੋ ਕਰੈ ਸਹਾਏ, ਫਿਰ ਦੂਜਾ ਕੋਈ ਆਣ ਕੇ ਕਿਹੜਾ ਸਹਾਇਕ ਹੋਵੇਗਾ।
1: ਧਰਮ ਨਸੈ ਸਿੱਖੀ ਨਹਿ ਰਹਿ, ਸਿੱਖੀ ਬਿਨਾ ਨਰਕ ਕੋ ਲਹਿ।
0: ਵੀ ਜੇ ਹੁਣ ਅਸੀਂ ਨਾ ਇਹਨੂੰ ਰੱਖਿਆ, ਇਹਨੇ ਆਪਣਾ ਧਰਮ ਗਵਾ ਲੈਣਾ, ਆਪਣਾ ਇਖਲਾਕ ਗਵਾ ਲੈਣਾ। ਜੇ ਇਖਲਾਕ ਹੀ ਚਲੇ ਗਿਆ, ਸਿੱਖੀ ਤੋਂ ਬੇਮੁੱਖ ਹੋ ਜਾਣਾ ਨਾ, ਫਿਰ ਜਿਵੇਂ ਬੱਜਰ ਕੁਰੈਤ ਜਿਹੜੀ ਗੁਰੂ ਤੋਂ ਬੇਮੁੱਖ ਹੋ ਜਾਣਾ, ਜਦੋਂ ਬੇਮੁੱਖ ਹੀ ਹੋ ਗਏ ਫਿਰ ਸਨਮੁੱਖਤਾ ਹੀ ਨਹੀਂ ਨਾ ਰਹਿ ਜਾਣੀ। ਸਤਿਗੁਰੂ ਕਹਿੰਦੇ ਫਿਰ ਗੁਰੂ ਪਾਤਸ਼ਾਹ ਦੀ ਬੇਮੁੱਖਤਾਈ ਦੇ ਕਰਕੇ ਕੀ ਹੋਏਗਾ, ਦੁੱਖ ਹੀ ਦੁੱਖ ਹੋਣਗੇ, ਤਕਲੀਫ ਹੀ ਤਕਲੀਫ ਹੋਏਗੀ। ਵੀ ਜੇ ਹੁਣ ਨਾ ਰੱਖਿਆ, ਇਹਨੇ ਆਪਣਾ ਜਿਹੜਾ ਇਖਲਾਕ ਗਵਾ ਲੈਣਾ, ਆਪਣੀ ਸਿੱਖੀ ਗਵਾ ਲੈਣੀ, ਅਤੇ ਜੇ ਇਹ ਬੇਮੁੱਖ ਹੋ ਗਿਆ ਤਾਂ ਫਿਰ ਸਿਵਾਏ ਦੁੱਖਾਂ ਤੋਂ ਕੁਝ ਵੀ ਨਹੀਂ ਰਹਿ ਜਾਵੇਗਾ।
1: ਉਚਕ ਜਬ ਵਿਕਾਰ ਕੋ ਹੋਏ, ਉਚਿਤ ਬਚਾਵਣ ਗੁਰ ਕੋ ਸੋਏ।
0: ਵੀ ਜਦੋਂ ਅਖੀਰ ਹੋ ਜਾਏ ਵਿਕਾਰਾਂ ਦਾ, ਫਿਰ ਉਸ ਵਕਤ ਗੁਰੂ ਪਾਤਸ਼ਾਹ ਜੀ ਦਾ ਜੋ ਫਰਜ਼ ਕਹਿ ਲਓ, ਮਾਲਕ ਨੇ ਆਪਣੇ ਮਨ 'ਚ ਵਿਚਾਰਿਆ, ਆਪਣੇ ਸੁਭਾਅ ਦੀ ਪਾਲਣਾ ਕਰਦਿਆਂ ਵੀ ਸਿੱਖ ਦੀ ਪੱਤ ਵੀ ਰੱਖਣੀ, ਬਚਾ ਕੇ ਵੀ ਰੱਖਣਾ। ਗੁਰੂ ਸਾਹਿਬ ਨੇ ਆਪਣੇ ਉਸ ਸੁਭਾਅ ਦੀ ਪਾਲਣਾ ਦਾ ਵਿਚਾਰ ਆਪਣੇ ਮਨ 'ਚ ਧਾਰਨ ਕੀਤੀ, ਉਚਿਤ ਬਚਾਵਨ ਗੁਰ ਕੋ ਸੋਏ, ਵੀ ਗੁਰੂ ਸਾਹਿਬ ਜੀ ਦਾ ਬਚਾਉਣਾ ਹੀ ਉਚਿਤ ਹੈ।
1: ਵਿਚਾਰਨ ਕਰ ਸ਼੍ਰੀ ਜਗਨਨਾਥ, ਕੰਚਨ ਆਸਾ ਗੈ ਕਰ ਹਾਥਾ।
0: ਇਸ ਤਰ੍ਹਾਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ, ਆਪਣੇ ਹਿਰਦੇ ਵਿੱਚ ਵਿਚਾਰ ਕਰਕੇ ਅਤੇ ਗੁਰੂ ਸਾਹਿਬ ਨੇ ਆਪਣੇ ਹੱਥ ਦੇ ਵਿੱਚ ਕੰਚਨ ਦਾ ਇੱਕ ਨਾ ਕੰਚਨ ਆਸਾ, ਆਸਾ ਸ਼ਬਦ ਡੰਡੇ ਵਾਸਤੇ ਵਰਤਿਆ ਜਾਂਦਾ। ਗੁਰੂ ਸਾਹਿਬ ਨੇ ਇੱਕ ਸੋਨੇ ਦਾ ਡੰਡਾ ਆਪਣੇ ਹੱਥ ਦੇ ਵਿੱਚ ਫੜਿਆ ਹੈ।
1: ਜਾਮਾ ਬਹੁ ਪਾਲਣ ਕੋ ਪਾਏ, ਬੇਸਵਾ ਦਵਾਰ ਖੜੋਏ ਜਾਏ।
0: ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਤਨ ਦੇ ਉੱਤੇ ਬਹੁਤ ਪੱਲਿਆਂ ਵਾਲਾ ਜਾਮਾ ਧਾਰਨ ਕੀਤਾ ਹੋਇਆ ਅਤੇ ਗੁਰੂ ਸਾਹਿਬ ਉਸ ਦਰ 'ਤੇ ਇੱਕ ਪਹਿਰੇਦਾਰ ਦੇ ਰੂਪ 'ਚ ਖੜੋ ਜਾਂਦੇ ਨੇ, ਜਿੱਥੇ ਭਾਈ ਜੋਗਾ ਜੀ ਆਪਣੇ ਮਨ 'ਚ ਵਿਚਾਰ ਧਾਰਨ ਕਰੀ ਬੈਠੇ ਵੀ ਮੈਂ ਜਾਵਾਂਗਾ। ਮਾਲਕ ਪਾਤਸ਼ਾਹ ਜੀ ਉੱਥੇ ਪਹਿਰੇਦਾਰ ਬਣ ਖੜੋਤੇ

0: ਅਨੁਸਾਰ ਉਹ ਤੁਰੇ। ਜਦੋਂ ਗਏ ਤੇ ਜਾ ਕੇ ਵੇਖਿਆ ਕਿ ਵੀ ਉੱਥੇ ਇੱਕ ਪਹਿਰੇਦਾਰ ਖੜੋਤਾ ਜਿਹਨੇ ਹੱਥ ਦੇ ਵਿੱਚ ਸੋਨੇ ਦਾ ਡੰਡਾ ਫੜਿਆ ਹੋਇਆ ਅਤੇ ਬੜਾ ਸੋਹਣਾ ਬੜੇ ਪੱਲਿਆਂ ਵਾਲਾ ਜਾਮਾ ਉਹਨੇ ਆਪਣੇ ਤਨ 'ਤੇ ਪਾਇਆ ਹੋਇਆ। ਜਦੋਂ ਉਹਨਾਂ ਵੇਖਿਆ ਤੇ ਮਨ 'ਚ ਕੀ ਵਿਚਾਰਿਆ ਵੀ ਇਹ ਕਿਸੇ ਰਾਜੇ ਦਾ ਚੋਬਦਾਰ ਹੈ, ਇਹ ਕਿਸੇ ਰਾਜੇ ਦਾ ਪਹਿਰੇਦਾਰ ਨਜ਼ਰੀ ਆਉਂਦਾ ਹੈ।
1: ਸਵਾਮੀ ਅੰਤਰ ਹੋਏ ਸੋ ਸੰਗ ਮਿਲਿਆ ਨਹੀਂ ਕਿਮ ਸੋਏ,
0: ਤੇ ਮਨ 'ਚ ਵਿਚਾਰਿਆ ਕੀ ਵੀ ਲੱਗਦਾ ਵੀ ਜਿਹੜਾ ਪਹਿਰੇਦਾਰ ਇੱਥੇ ਖੜੋਤਾ ਇਹਦਾ ਮਾਲਕ ਫਿਰ ਇਸ ਵਕਤ ਘਰ ਦੇ ਅੰਦਰ ਹੋਏਗਾ। ਜੋ ਉਹਨਾਂ ਵਿਚਾਰ ਕੀਤੀ ਆਪਣੇ ਮਨ 'ਚ ਵੀ ਜੇ ਉਹ ਰਾਜਾ ਅੰਦਰ ਹੈ ਤੇ ਫਿਰ ਕਿਸੇ ਤਰੀਕੇ ਵੀ ਮੈਂ ਹੁਣ ਇਸ ਘਰ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ, ਇਹ ਵਿਚਾਰ ਉਹਨਾਂ ਧਾਰੀ ਹੈ।
1: ਜਾਏ ਜਵੇ ਨਿਜ ਡੇਰੇ ਮਿਲੋ ਆਏ ਬੇਸਵਾ ਕੋ ਫੇਰੇ।
0: ਫਿਰ ਜਦੋਂ ਇਸ ਤਰ੍ਹਾਂ ਵੇਖਿਆ ਮਨ 'ਚ ਵਿਚਾਰ ਆਈ ਵੀ ਕੁਝ ਚਿਰ ਮੈਂ ਰੋਕੇ, ਉਦੋਂ ਬਾਅਦ ਵਿੱਚ ਮੈਂ ਨਾ ਫਿਰ ਪਰਤ ਕੇ ਜਾਵਾਂਗਾ। ਮਨ 'ਚ ਇਹ ਵਿਚਾਰ ਧਾਰਨ ਕੀਤੀ ਤੇ ਵਿਚਾਰ ਧਾਰਨ ਕਰਕੇ ਨਾ ਮਿਲ ਤੇ ਆਪਣੇ ਅਸਥਾਨ ਦੇ ਉੱਤੇ ਆਪਣੇ ਟਿਕਾਣੇ ਦੇ ਉੱਤੇ ਆ ਕੇ ਰੁਕ ਜਾਂਦੇ ਹਨ।
1: ਏਮਾ ਵਿਚਾਰ ਨਿਜ ਹੈ ਕੇ ਪਾਸ ਥਿਰਿਓ ਜਾਏ ਤ੍ਰੈ ਮਿਲ ਬਿਆਸ।
0: ਆਪਣੇ ਮਨ ਦੇ ਵਿੱਚ ਵਿਚਾਰ ਕਰਕੇ ਆਪਣੇ ਮਨ ਦੇ ਅੰਦਰ ਵਿਚਾਰ ਧਾਰਨ ਕਰਕੇ ਆਪਣੇ ਘੋੜੇ ਕੋਲ ਆ ਕੇ ਤੇ ਸਵਾਰ ਆਪਣੇ ਅਸਥਾਨ 'ਤੇ ਆ ਕੇ ਨਾ ਰੁਕ ਗਏ। ਮਨ ਦੇ ਅੰਦਰ ਜਿਹੜੀਆਂ ਵਿਚਾਰਾਂ ਨੇ ਉਹ ਉਸੇ ਤਰ੍ਹਾਂ ਚੱਲ ਰਹੀਆਂ ਵੀ ਮੈਂ ਕੁਝ ਸਮੇਂ ਬਾਅਦ ਪਰਤ ਕੇ ਜਾਵਾਂਗਾ ਨਾ, ਇਸ ਤਰ੍ਹਾਂ ਦੀ ਜਦੋਂ ਵਿਚਾਰ ਉਹਨਾਂ ਧਾਰੀ ਹੈ।
1: ਤੇ ਜਾਮ ਬਹੁਰ ਚੱਲ ਗਇਓ ਚੋਬਦਾਰ ਸੋ ਹੇਰਤ ਪਇਓ।
0: ਕੁਝ ਸਮੇਂ ਬਾਅਦ ਜਾਮ ਪੈਰ ਜਦੋਂ ਪੈਰ ਬੀਤ ਗਿਆ ਨਾ ਇੱਕ, ਤੇ ਇੱਕ ਪੈਰ ਬੀਤ ਜਾਣ ਤੋਂ ਬਾਅਦ 'ਚ ਫਿਰ ਵਿਚਾਰਧਾਰੀ ਜਾਣ ਵਾਸਤੇ ਜਦੋਂ ਗਏ ਉੱਥੇ ਫਿਰ ਉਹ ਚੋਬਦਾਰ ਖੜੋਤਾ ਹੋਇਆ, ਉਹ ਪਹਿਰੇਦਾਰ ਉਵੇਂ ਹੀ ਖੜੋਤਾ। ਫਿਰ ਜਦੋਂ ਉਸ ਪਹਿਰੇਦਾਰ ਨੂੰ ਵੇਖਿਆ ਮਨ ਜਿਹੜਾ ਉਹ ਮੁਰਝਾ ਜਾਂਦਾ ਹੈ।
1: ਮਨ ਮੁਰਝਾਏ ਦੁਖੀ ਹੋਏ ਮੁਰਿਓ ਅਬਲੋ ਨੈ ਮੈਂ ਪਾਲ ਨਿਕਰਿਓ।
0: ਫਿਰ ਉਹਨਾਂ ਨੇ ਨਾ ਮਨ ਦੇ ਅੰਦਰ ਮਾਯੂਸੀ ਧਾਰਨ ਕੀਤੀ, ਜਿੱਥੇ ਮਨ ਜਿਹੜੀ ਮਨ ਦੇ ਵਿੱਚ ਮਾਯੂਸੀ ਧਾਰਨ ਕੀਤੀ ਨਾ, ਅਤੇ ਉਹ ਮਾਯੂਸੀ ਦੇ ਨਾਲ ਨਾਲ ਵਿਚਾਰ ਇਹ ਵੀ ਅਜੇ ਤੱਕ ਰਾਜਾ ਇੱਥੇ ਹੀ ਮੌਜੂਦ ਹੈ।
1: ਬਿਸਰਤ ਹੈ ਕੇ ਤੀਰ ਤਿਉਂ ਤਿਉਂ ਲਗੇ ਕਾਮ ਕੇ ਤੀਰ।
0: ਇਸ ਤਰ੍ਹਾਂ ਜੀ ਉਹਨਾਂ ਨੇ ਨਾ ਆਪਣੇ ਮਨ ਦੇ ਅੰਦਰ ਵਿਚਾਰ ਧਾਰਨ ਕੀਤੀ, ਮਨ ਬੜਾ ਉਦਾਸ ਹੋਇਆ, ਬਹੁਤ ਉਦਾਸੀ ਪਾਈ ਮਨ ਨੇ, ਅਤੇ ਬਹੁਤ ਦੁੱਖ ਪਾਏ ਹਟਿਓ ਮੁਰਝਾਇਓ ਨਾ, ਬੜਾ ਦੁੱਖ ਪਾ ਕੇ ਉੱਥੋਂ ਹਟ ਕੇ ਮੁਰਝਾ ਕੇ ਚਲੇ ਗਏ, ਅਤੇ ਮਤਲਬ ਵਾਪਸ ਪਰਤ ਆਏ ਉੱਥੋਂ। ਅਤੇ ਮਨ ਦੇ ਵਿੱਚ ਵਿਚਾਰ ਹੈ ਵੀ ਪਤਾ ਨਹੀਂ ਐਸਾ ਕਿਹੜਾ ਰਾਜਾ ਹੈ ਜਿਹੜਾ ਅਜੇ ਤੱਕ ਇਸ ਥਾਂ 'ਤੇ ਮੌਜੂਦ ਹੈ।
1: ਨਿਪ ਇਸ ਪਰ ਬੋ ਬਿਰਮਾਇਓ।
0: ਫਿਰ ਜੀ ਉਹਨੇ ਨਾ ਨਿਕਸ ਜਾਏ ਗੋ ਆਪਣੇ ਸਦਨ ਤਬ ਮੈਂ ਮਿਲੋਂ ਹਰੋਂ ਮਦ ਮਦਨ, ਵੀ ਜਦੋਂ ਉਹ ਨਿਕਲ ਆਪਣੇ ਸਦਨ ਵਿੱਚ ਆਪਣੇ ਘਰ ਵਿੱਚ ਚਲੇ ਜਾਣਗੇ ਉਸ ਵਕਤ ਫੇਰ ਮੈਂ ਚੱਲ ਜਾਵਾਂਗਾ।
1: ਡੇਰੇ ਪੁਣ ਬੈਠਿਓ ਜਾਏ ਰਹੀ ਰਾਤ ਜਬ ਗਈ ਬਿਹਾਏ।
0: ਇਸ ਤਰ੍ਹਾਂ ਜੀ ਉਹ ਆਪਣੇ ਡੇਰੇ ਗਏ, ਰਾਤ ਵਿਅਤੀਤ ਕੀਤੀ, ਉਸੇ ਤਰ੍ਹਾਂ ਇੰਤਜ਼ਾਰ ਕੀਤਾ, ਪਰ ਉਹ ਪਹਿਰੇਦਾਰ ਉੱਥੇ ਹੀ ਨਜ਼ਰ ਆਏ, ਉੱਥੇ ਹੀ ਖੜੋਤੇ ਨਜ਼ਰ ਆਏ। ਉਹ ਪਹਿਰੇਦਾਰ ਦਾ ਜਿਹੜਾ ਖੇਡ ਹੈ ਕੌਤਕ ਹੈ ਉਹ ਵੀ ਧੰਨ ਗੁਰੂ ਕਲਗੀਧਰ ਸਾਹਿਬ ਦਾ ਆਪਦਾ ਹੀ ਪਸਾਰਿਆ ਹੋਇਆ। ਜੇ ਮਾਇਆ ਦਾ ਪਸਾਰਾ ਉਹਨੇ ਪਸਾਰਿਆ ਅਤੇ ਉਸ ਮਾਇਆ ਦੇ ਪਸਾਰੇ ਵਿੱਚ ਸਿੱਖ ਗਲਤਾਨ ਨਾ ਹੋਵੇ, ਮਾਲਕ ਨੇ ਬਚਾਉਣ ਲਈ ਵੀ ਇੱਕ ਰਾਹ ਆਪ ਬਣਾਇਆ। ਗੁਰੂ ਸਾਹਿਬ ਨੇ ਇਸ ਤਰ੍ਹਾਂ ਅਰਨੋਦੈ ਕੋ ਸਮੋਂ ਪਹੁੰਚਾਣ, ਸੂਰਜ ਚੜ੍ਹਨ ਦਾ ਸਮਾਂ ਆ ਗਿਆ ਅਤੇ ਮਨ ਦੇ ਅੰਦਰ ਉਹੀ ਵਿਚਾਰ ਉਹਨਾਂ ਧਾਰੀ ਹੈ।
1: ਚੌਦਾਰ ਸੋ ਖਰਿਓ ਹਟ ਕਰ ਆਏ ਤਿਮਰ ਤਬ ਟਰਿਓ।
0: ਫਿਰ ਜੀ ਉਹਨਾਂ ਨੇ ਜਦੋਂ ਦਿਨ ਚੜ੍ਹਿਆ ਫਿਰ ਉਸ ਘਰ ਵੱਲ ਵੇਖਿਆ, ਚੋਬਦਾਰ ਉਸ ਥਾਂ ਦੇ ਉੱਤੇ ਫਿਰ ਖੜੋਤੇ ਹੋਏ ਨਜ਼ਰ ਆਉਂਦੇ ਹਨ।
1: ਸਮੇਤ ਸਿੱਖ ਕੋ ਅਗਿਆਨਾ ਨਾਸਿਓ ਪਇਓ ਪ੍ਰਸਾਦ ਸੋ ਗਿਆਨਾ।
0: ਹਨੇਰੀ ਰਾਤ ਗੁਜ਼ਰੀ, ਰਾਤ ਗੁਜ਼ਰੀ, ਦਿਨ ਚੜ੍ਹ ਆਇਆ, ਜਿਵੇਂ ਹੀ ਦਿਨ ਚੜ੍ਹਿਆ ਗੁਰੂ ਪਾਤਸ਼ਾਹ ਦੀ ਪਸਾਰੀ ਹੋਈ ਮਾਇਆ ਦਾ ਪਸਾਰਾ ਵੀ ਚਲੇ ਗਿਆ, ਅਗਿਆਨਤਾ ਦਾ ਹਨੇਰਾ ਵੀ ਉੱਡ ਗਿਆ। ਤਮ ਸਮੇਤ ਸਿੱਖ ਕੋ ਅਗਿਆਨਾ, ਹਨੇਰੇ ਸਮੇਤ ਸਿੱਖ ਦਾ ਜਿਹੜਾ ਅਗਿਆਨ ਹੈ ਉਹ ਅਗਿਆਨ ਵੀ ਚਲੇ ਗਿਆ, ਨਾਸਿਓ ਦੌੜ ਗਿਆ ਉਹ, ਅਤੇ ਅੰਦਰ ਮਨ ਦੇ ਅੰਦਰ ਫਿਰ ਪ੍ਰਗਾਸ਼ ਪੈਦਾ ਹੋਇਆ ਅੰਦਰ ਫਿਰ ਗਿਆਨ ਦਾ ਚਾਨਣ ਪੈਦਾ ਹੁੰਦਾ ਹੈ।
1: ਬਾਰ ਬਾਰ ਮਨ ਅਧਿਕ ਧਿਕਾਰਾ, ਬੀਤਿਓ ਹੁਤੋ ਗਜਬ ਇਹ ਭਾਰਾ।
0: ਜਦੋਂ ਮਨ ਨੂੰ ਸੋਝੀ ਆਈ, ਫਿਰ ਗਿਆਨ ਮਿਲਿਆ, ਫਿਰ ਬਾਰ ਬਾਰ ਮਨ ਨੂੰ ਫਿਟਕਾਰਾਂ ਪਾਉਂਦੇ ਨੇ, ਮਨਾ ਤੂੰ ਚੰਗਾ, ਇਹ ਤੇ ਖੇਡ ਐਸੀ ਬਣ ਗਈ, ਸਮਾਂ ਐਸਾ ਬਣ ਗਿਆ, ਨਹੀਂ ਤੇ ਤੂੰ ਮੈਨੂੰ ਅੱਜ ਇੱਥੇ ਮੇਰੇ ਇਖਲਾਕ ਤੋਂ, ਮੇਰੇ ਆਚਰਣ ਤੋਂ ਮੈਨੂੰ ਡੇਗ ਦੇਣਾ ਸੀ। ਬੀਤਿਓ ਹੁਤੋ, ਵੀ ਤੂੰ ਚੰਗਾ ਹੋਇਆ, ਸਮਾਂ ਬੀਤ ਗਿਆ, ਤੂੰ ਬਹੁਤ ਭਾਰ ਅੱਜ ਮੇਰੇ ਉੱਤੇ ਪਾਇਆ ਹੈ। ਜੇ ਉਹ ਪਹਿਰੇਦਾਰ ਉੱਥੇ ਨਾ ਹੁੰਦਾ ਤੇ ਫਿਰ ਮੈਂ ਭੈੜੀ ਦੁੱਖਾਂ ਦੇ ਵਿੱਚ, ਭੈੜੇ ਵਿਚਾਰਾਂ ਦੇ ਵਿੱਚ ਮੈਂ ਗੋਤੇ ਖਾ ਬੈਠਦਾ, ਮੈਂ ਡੁੱਬ ਜਾਂਦਾ ਇਸ ਭੈੜੇ ਸਾਗਰ ਦੇ ਵਿੱਚ, ਜੇ ਉਹ ਪਹਿਰੇਦਾਰ, ਉਹ ਚੋਬਦਾਰ ਉੱਥੇ ਪਹਿਰਾ ਨਾ ਦਿੰਦਾ। ਮੈਂ ਤੇ ਗੁਰੂ ਸਾਹਿਬ ਦੀ ਸਿੱਖੀ ਇਸ ਤਰੀਕੇ ਨਾਲ ਕਮਾਈ ਹੈ ਵੀ ਹਮੇਸ਼ਾ ਸਤਿਗੁਰੂ ਪਾਤਸ਼ਾਹ ਦੇ ਕੋਲ ਰਿਹਾ
1: ਹਾਂ। ਕੋ ਗਯੋ ਤੈ ਗੁਰ ਹੁਕਮ ਬਿਲੋਕਤ ਪਯੋ,
0: ਵੀ ਆਗਿਆ ਲੈ ਕੇ ਮੈਂ ਆਨੰਦ ਕਾਰਜ ਵਾਸਤੇ ਗਿਆ ਤੇ ਹੁਣ ਮੈਂ ਇੱਥੇ ਬੇਮੁਖਤਾ ਹੀ ਕਿਵੇਂ ਹਾਸਲ ਕਰ ਲੈਂਦਾ ਨਾ। ਮਨ ਨੂੰ ਤਰਕਾਰਾਂ ਫਿਟਕਾਰਾਂ ਪਾਉਂਦੇ ਨੇ ਵੀ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਤੇ ਆਨੰਦ ਕਾਰਜ ਵਾਸਤੇ ਗਿਆ
1: ਹਾਂ।
0: ਔਰ ਇਸ ਤਰ੍ਹਾਂ ਜੀ ਆਪਣੇ ਮਨ ਦੇ ਅੰਦਰ ਵਿਚਾਰ ਕੀਤੀ, ਵਿਚਾਰ ਕਰਦਿਆਂ ਆਪਣੇ ਮਨ ਨੂੰ ਫਿਟਕਾਰਾਂ ਪਾਈਆਂ, ਫਿਟਕਾਰਾਂ ਪਾਉਂਦਿਆਂ ਨਾਲੇ ਗੁਰੂ ਸਾਹਿਬ ਦਾ ਸ਼ੁਕਰ ਕਰਦੇ ਨੇ ਵੀ ਮਾਲਕ ਜੀਓ ਤੁਸੀਂ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ, ਮੈਨੂੰ ਵਿਚਾਰੀ ਵਿਕਾਰੀ ਹੋਣ ਤੋਂ ਤੁਸੀਂ ਬਚਾਇਆ ਹੈ।
1: ਤ੍ਰੈ ਸੰਗ ਪ੍ਰਥਮ ਕੋ ਮੇਲ, ਜੋ ਨਿਸ਼ਪਾਪ ਮਦਨ ਕੋ ਕੇਲ।
0: ਇਸ ਤਰ੍ਹਾਂ ਆਪਣੇ ਆਪ ਨੂੰ ਪਾਪ ਤੋਂ ਨਿਵਿਰਤ ਜਾਣਦਿਆਂ ਵੀ ਮੈਂ ਪਾਪ ਤੋਂ ਬਚਿਆਂ, ਬੁਰੇ ਕਰਮ ਤੋਂ ਬਚਿਆਂ ਹਾਂ, ਆਪਣੇ ਆਪ ਨੂੰ ਜਾਣਦਿਆਂ ਅਤੇ ਉੱਥੋਂ ਫਿਰ ਚੱਲ ਨਾ ਗੁਰੂ ਸਾਹਿਬ ਦੇ ਅਸਥਾਨਾਂ ਵੱਲ, ਅਨੰਦਪੁਰ ਸਾਹਿਬ ਵੱਲ ਚਾਲੇ ਭਾਈ ਜੋਗਾ ਸਿੰਘ ਜੀ ਫਿਰ ਪਾਉਣ ਦੀ ਤਿਆਰੀ ਕਰਦੇ ਹਨ।
1: ਸਿਦਕ ਰੱਖ ਬੇਹੇਤ, ਚਲਿਓ ਤਰਤ ਸਭ ਤਜਿਓ ਨਿਕੇਤ।
0: ਸਿੱਖੀ ਨੂੰ ਰੱਖਣ ਵਾਸਤੇ ਅਤੇ ਸਿਦਕ ਨੂੰ ਰੱਖਣ ਵਾਸਤੇ ਤੁਰੰਤ ਫਿਰ ਉੱਥੋਂ ਚੱਲ ਪੈਂਦੇ ਨੇ ਆਪਣੇ ਟਿਕਾਣੇ ਨੂੰ ਛੱਡ ਕੇ। ਇੱਕ ਵਚਨ ਇੱਥੇ ਆਪਾਂ ਸਤਿਗੁਰੂ ਦੀ ਬਾਣੀ ਦਾ ਹੋਰ ਸਾਂਝਾ ਕਰੀਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਬਚਨ, ਨਹ ਬਿਲੰਬ ਧਰਮੰ ਬਿਲੰਬ ਪਾਪੰ। ਗੁਰੂ ਸਾਹਿਬ ਕਹਿੰਦੇ ਵੀ ਭਾਈ ਕਦੇ ਵੀ ਦੇਰੀ ਨਾ ਕਰੋ ਚੰਗਾ ਕੰਮ ਕਰਨ ਲੱਗਿਆਂ, ਧਰਮ ਦਾ ਕੋਈ ਵੀ ਕੰਮ ਕਰਨ ਲੱਗਿਆਂ ਕਦੇ ਦੇਰੀ ਨਾ ਕਰੋ। ਜਿਵੇਂ ਅਖਾਣ ਵਰਦ ਵੀ ਨੇਕ ਕੰਮ ਦੇ ਵਿੱਚ ਦੇਰੀ ਕਿਉਂ, ਗੁਰੂ ਸਾਹਿਬ ਨੇ ਉਸੇ ਤਰ੍ਹਾਂ ਨਹ ਬਿਲੰਬ, ਬਿਲੰਬ ਮਤਲਬ ਦੇਰੀ, ਧਰਮੰ ਧਰਮ ਦਾ ਕੰਮ ਚੰਗਾ ਕਰਮ, ਬਿਲੰਬ ਪਾਪੰ ਕਹਿੰਦੇ ਜੇ ਦੇਰੀ ਕਰਨੀ ਹੈ ਤਾਂ ਫਿਰ ਮੰਦਾ ਕੰਮ ਕਰਨ ਲੱਗਿਆਂ ਦੇਰੀ ਕਰੋ, ਮੰਦਾ ਕਰਮ ਕਰਨ ਲੱਗਿਆਂ ਦੇਰੀ ਕਰੋ, ਚੰਗਾ ਕੰਮ ਕਰਨ ਲੱਗਿਆਂ ਦੇਰੀ ਨਾ ਕਰੋ। ਕਿਉਂਕਿ ਜੇ ਮੰਦਾ ਚੰਗਾ ਕੰਮ ਕਰਨ ਲੱਗਿਆਂ ਦੇਰੀ ਕਰਾਂਗੇ ਫਿਰ ਮੰਦਾ ਹੋ ਜਾਏਗਾ, ਫਿਰ ਅਸੀਂ ਮੰਦਾ ਕਰਾਂਗੇ। ਜੇ ਮੰਦਾ ਕਰਨ ਲੱਗਿਆਂ ਅਸੀਂ ਦੇਰੀ ਕਰਾਂਗੇ, ਹੋ ਸਕਦਾ ਉਹ ਕੀਤੀ ਹੋਈ ਦੇਰੀ ਜਿਹੜੀ ਸਾਡੇ ਮਨ ਦੇ ਅੰਦਰੋਂ ਮੰਦਾ ਕਰਨ ਦੀ ਵਿਚਾਰ ਨੂੰ ਟਾਲ ਦੇਵੇ, ਮੰਦੀ ਵਿਚਾਰ ਟਲ ਜਾਵੇ। ਜਦੋਂ ਮੰਦੀ ਵਿਚਾਰ ਟਲ ਜਾਏਗੀ ਫਿਰ ਅਸੀਂ ਚੰਗਾ ਹੀ ਕਮਾਵਾਂਗੇ। ਬਸ ਇਸੇ ਤਰ੍ਹਾਂ ਜੀ ਗੁਰੂ ਸਾਹਿਬ ਜੀ ਦੇ ਵੱਲ ਫਿਰ ਭਾਈ ਜੋਗਾ ਜੀ ਚੱਲ ਪੈਂਦੇ ਨੇ। ਕਿਵੇਂ ਅਨੰਦਪੁਰ ਸਾਹਿਬ ਪਹੁੰਚਦੇ ਨੇ, ਕਿਹੜੀਆਂ ਕਿਹੜੀਆਂ ਵਿਚਾਰਾਂ ਗੁਰੂ ਸਾਹਿਬ ਨਾਲ ਹੁੰਦੀਆਂ, ਆਪ ਸੰਗਤਾਂ ਅਗਲੇਰੇ ਦੀਵਾਨਾਂ ਅੰਦਰ ਸਰਵਣ ਕਰੂਗੀਆਂ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤ ਜੀ ਸਹਾਇ ਵਾਰ, ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ, ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਿ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਟੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਕਰ ਨਾਉਣ ਦਿਆ ਵੈਤਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਜੀ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ

ਤਿਨਾ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ ਬੰਦ ਬੰਦ ਕਟਵਾਏ, ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ

ਚਿਤ ਆਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੇ

ਸਿੱਖਾਂ ਦਾ ਮਰਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇਸ਼ ਦਾ ਸਹਾਇਤਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ

ਤੇ ਹਜ਼ੂਰ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਵਿਖੇ ਰਾਤਰੀ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਸ਼ਬਦ

ਜੀ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਣ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ

ਚਲਾਇਓ, ਸਭ ਸਿੱਖਨ ਕਉ ਕਾ ਮੈਂ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਵੋਚ ਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਖਵਾਰ ਹੋਏ, ਸਭ ਮਿਲੇਂਗੇ ਬਚੇ ਸ਼ਰਨ ਜੋ ਖਵਾਰ ਹੋਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਨਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹਲਾ ਪਹਿਲਾ ਏਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾ ਆਖੀਐ ਕਰਤੇ ਕਾਏ ਵਿਚਾਰੋ, ਤਿਤ ਕਰ ਗਾਵ ਸੋਹਿਲਾ ਸਿਵਰੇ ਹੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲਿਅਨ ਦੇਖੈ ਗਾ ਦੇਵਣ ਹਾਰ, ਤ੍ਰਿਦਾਨੇ ਕੀਮਤ ਨਾ ਪਵੈ ਤਿਸ ਦਾ ਤੇ ਕਮਣ ਸਮਾਰ। ਸੰਬਦ ਸਾ ਲਿਖਿਆ ਮਿਲ ਕਰ ਪਾਓ, ਤੇਲ ਦੇ ਉਸ ਜਣਾ ਸੀਸੜੀਆਂ ਜੋ ਹੋਵੇ ਸਾਹਿਬ ਸਮੇਲ। ਘਰ ਘਰ ਓ ਪਹੁੰਚਾ ਸਦੜੇ ਨਿਤ ਪਵਨ, ਸਦਣ ਆਰਾ ਸਿਮਰੀ ਐਨ ਸੇ ਦੇ ਅਵਨ ਰਾਗ ਆਸਾ ਮਹਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋਵੇ ਸਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸਵੇ

ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਮਨੇ ਤਾਰ ਕਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਣ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹੱਤਾ ਸ਼ਬਦ ਵਜੰਤ ਭੇਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਤੋਏ ਕਹੋ ਸਹਿਸ ਮੂਰਤ ਨਨਾ ਏਕ ਤੋਈ ਸਹਿਸ ਪਦ ਬਿਮਲ ਅਨੇਕ ਪਦ ਗੰਧ ਬਿਨ ਸਹਿਸ ਤਵ ਗਾਂਧੇ ਵਿਚਲ ਤਮੋਈ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸਪਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋ ਬਿਤ ਮਨੋ ਅਨ ਦਿਨ ਮੋਹਿ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੇ ਕੋਏ ਜਾਂ ਤੇ ਤ੍ਰਿਣਾਏ ਵਾਸਾ ਰਾਗ ਗੌੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਅਰਲਿਵ ਮੰਡਲ ਮੰਡਾ ਹੇ ਕ ਸਾਧੂ ਜਲੀਪਨ ਵੱਡਾ ਹੈ ਕਰ ਡੰਡੋਤਪਨ ਵੱਡਾ ਹੇ ਰਹਾਓ ਸਾਗ ਤਰ ਸਾਧਨਾ ਜਾਣਿਆ ਤਨੇ ਅੰਤਰੋਂ ਮੈਂ ਕੰਡਾ ਹੈ ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ ਜਮਕਾਲ ਸਹਿ ਸਿ ਡੰਡਾ ਹੈ ਹਰ ਜਨਾ ਰਰ ਨਾਮ ਸਮਾਣੀ ਦੁਖ ਜਨਮ ਭਵ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਵੈ ਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਅਧਾ ਟੇਕੈ ਹਰ ਨਾਮ

ਬਸਨ ਸੁਹੇਲਾ ਆਓ ਕਟੈ ਦਿਨ ਸਰੇਣਾ ਰੇ ਮਨ ਗੁਰ ਮਲਕਾਰ ਸਵਾਰੇ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵੈ ਰਸ ਕਥ ਕਥਾ ਤਨ ਜਾਨੀ ਜਾ ਕੋਇ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਓ ਸੁਸੈ ਜੇ ਬੌੜ ਨਾ ਹੋਏ ਗੋ ਫੇਰਾ।

Mm-hmm.

0: ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਦਾ ਕੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੇ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੈ ਸੋ ਕੱਚ ਨ ਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾਣਿਆ ਲਾਓ ਵੱਡੀ ਵਡਿਆਈ ਪੂਜਾ ਸਾ ਪਾਓ।

0: ਕੀਤਾ ਕਰਨਾ ਸਰਵਰ ਜੈ ਮਾਲਾ ਦੂਜਾ।
1: ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾਲ ਵਿੱਚ ਵਾਸ, ਇੱਕ ਨਾ ਹੁਕਮ ਸਮਾਇਲੇ, ਇੱਕ ਨਾ ਹੁਕਮੇ ਕਰੇ ਵਿਨਾਸ਼।

0: ਸਲੋਕ ਮਹੱਲਾ ਪਹਿਲਾ। ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗ ਫਿਰੇ ਜੰਤ ਵਿਸਮਾਦ ਪਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਸਿਤ ਵਿਸਮਾਦ ਸਾਰਾ ਵਿਸਮਾਦ ਉਜੜ ਵਿਸਮਾਦ ਰਾ ਵਿਸਮਾਦ ਨੇੜੇ ਵਿਸਮਾਦ ਔਰ ਵਿਸਮਾਦ ਦੇਖੇ ਹਾਜ਼ਰ ਹਜ਼ੂਰ ਵੇਖ ਬੜਨ ਰਹਿਆ ਵਿਸਮਾਦ ਨਾਨਕ ਭੁਜਨ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਸਹਿ ਕੁਦਰਤ ਸੁਣੀਆਂ ਕੁਦਰਤ ਪਾਉ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੇ ਕੁਦਰਤ ਜੀ ਜਾਨ ਕੁਦਰਤ ਨਿੱਕੀਆਂ ਕੁਦਰਤ ਬਦੀਆਂ ਕੁਦਰਤ ਮਾਣ ਵਿਮਾਨ ਕੁਦਰਤ ਪਾਉਣ ਪਾਣੀ ਬਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੋਂ ਕਾਦਰ ਕਰਤਾ ਪਾਕੀ ਨਹੀਂ ਪਾਕ ਨਾਨਕ ਕਮੇ ਅੰਦਰ ਵੇਖੈ ਵਰਤੈ ਤਾਕ ਕੋ ਤਾਕ ਪੌੜੀ ਆਪਣੇ ਭੋਗ ਭੋਗ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸ੍ਰੀ ਗੁਰੂ ਸਾਹਿਬ ਸਭ ਉੱਪਰ ਕਰੀ ਕਿਰਪਾ ਸਤ ਜੁਗ ਜਿਨ ਧੂਪਰ, ਸ੍ਰੀ ਪ੍ਰਹਿਲਾਦ ਭਗਤ ਉਦਰਿਯੰ ਹਸਤ ਕਮਲ ਮਾਥੇ ਪਰ ਧਰਿਯੰ, ਅਲੱਖ ਰੂਪ ਜੀ ਲਖਿਆਣਾ ਜਾਈ, ਸਾਦਿਕ ਸਿੱਧ ਸਗਲ ਸਰਣਾਈ, ਗੁਰ ਕੇ ਬਚਨ ਸਤ ਜੀ ਧਾਰਹੋ, ਮਾਨਸ ਜਨਮ ਦੇਹ ਨਿਸਤਾਰ ਹੋ, ਗੁਰ ਜਹਾਜ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ, ਗੁਰ ਪ੍ਰਸਾਦ ਪ੍ਰਭ ਪਾਈਐ, ਗੁਰ ਬਿਨ ਮੁਕਤ ਨਾ ਹੋਏ, ਗੁਰ ਨਾਨਕ ਨਿਕਟ ਬਸੈ ਬਨਵਾਰੀ, ਤਿਨ ਲਹਿਣਾ ਥਾਪ ਜੋਤ ਜਗ ਧਾਰੀ, ਲਹਿਣੇ ਪੰਥ ਧਰਮ ਕਾ ਕੀਆ, ਅਮਰਦਾਸ ਭੱਲੇ ਕੋ ਦੀਆ, ਤਿਨ ਸ਼੍ਰੀ ਰਾਮਦਾਸ ਸੋਢੀ ਥਿਰ ਥੱਪਿਓ, ਹਰ ਕਾ ਨਾਮ ਅਖੈ ਨਿਦ ਅਪਿਓ, ਅਪਿਓ ਹਰ ਨਾਮ ਅਖੈ ਨਿਦ ਚਹੁ ਜੁਗ, ਗੁਰ ਸੇਵਾ ਕਰ ਫਲ ਲਹੀਂ, ਬੰਦਹਿ ਜੋ ਚਰਨ ਸ਼ਰਨ ਸੁਖ ਪਾਵੈ, ਪਰਮਾਨੰਦ ਗੁਰਮੁਖ ਕਹੀਂ, ਪਰ ਤਖ ਦੇਹ ਪਾਰ ਬ੍ਰਹਮ ਸੁਆਮੀ, ਆਦ ਰੂਪ ਪੋਖਣ ਭਰਨੰ, ਸਤਿਗੁਰ ਗੁਰ ਸੇਵ ਅਲਖਗਤ ਜਾਕੀ, ਸ਼੍ਰੀ ਰਾਮਦਾਸ ਤਾਰਣ ਤਰਨੰ। ਜਿਹ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪਹਿ, ਕਰ ਬਿਚਿਤ ਚਾਉ ਆਨੰਦ ਨਿਤ ਮੰਗਲ, ਗੁਰ ਦਰਸਨ ਸਫਲ ਸੰਸਾਰ, ਸੰਸਾਰ ਸਫਲ ਗੰਗਾ ਗੁਰ ਦਰਸਨ, ਪਰਸਨ ਪਰਮ ਪਵਿੱਤਰ ਗਤੇ, ਜੀ ਤਹਿ ਜਮ ਲੋਕ ਪਤਿਤ ਜੇ ਪ੍ਰਾਣੀ, ਹਰ ਜਨ ਸ਼ਿਵ ਗੁਰ ਗਿਆਨ ਰਤੇ, ਰਘੁਬੰਸ ਤਿਲਕ ਸੁੰਦਰ ਦਸ਼ਰਥ ਘਰ, ਮੁਨ ਬੰਛੈ ਜਾ ਕੀ ਸਰਨੰ, ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ, ਸ਼੍ਰੀ ਰਾਮਦਾਸ ਤਾਰਣ ਤਰਨੰ। ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ, ਸ਼੍ਰੀ ਰਾਮਦਾਸ ਤਾਰਣ ਤਰਨੰ।
2: ਸੰਸਾਰ ਅਗਮ ਸਾਗਰ ਤੁਲਹਾ, ਹਰ ਨਾਮ ਗੁਰੂ ਮੁਖ ਪਾਇਆ, ਜਗ ਜਨਮ ਮਰਨ ਪੱਗਾ, ਇਹ ਆਈ ਹੀ ਹੈ ਪ੍ਰਤੀਤ, ਪ੍ਰਤੀਤ ਹੀ ਹੈ ਆਈ ਜਿਨ ਜਨ ਕੈ, ਤਿਨ ਕੋ ਪਦਵੀ ਉੱਚ ਪਈ, ਤਜ ਮਾਇਆ ਮੋਹ ਲੋਭ ਅਰ ਲਾਲਚ, ਕਾਮ ਕ੍ਰੋਧ ਕੀ ਬਿਰਥਾ ਗਈ, ਅਵਲੋਕਿਆ ਬ੍ਰਹਮ ਪਰਮ ਸਭ ਛੁਟਕਿਆ, ਦਿਵਯ ਦ੍ਰਿਸ਼ਟ ਕਾਰਨ ਕਰਨੰ।

ਕਰਨੰ ਸਤਿਗੁਰ ਗੁਰ ਸੇਵ ਅਲਖ ਗਤ ਜਾਕੀ ਸ਼੍ਰੀ ਰਾਮਦਾਸ ਤਾਰਨ ਤਰਨੰ ਜਿਨਹੂੰ ਬਾਤ

सुतरचित भगत हित भेख तरयो हर नाखस हरयो नाख बिदार जियो शंख चक।

ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਬਲਹਿ ਛਲਨ ਸਬਲ ਮਲਨ ਭਗਤ ਫਲਨ ਕਾਨ ਕੁਅਰ ਨੇਹ ਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਓ ਰਾਮ ਰਵਣ ਦੁਰਤ ਦਵਣ ਸਕਲ ਪਵਨ ਕੁਸਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਿਸ ਮੁਖ ਫਨਿੰਦ ਜੀਓ ਜਰਮ ਕਰਮ ਮੱਛ ਕੱਛ

ਇਹ ਹੈ ਨਿਸਬਾਸੁਰ ਹੋਏ ਕਲਿਆਣ ਲਹਿ ਪਰਮ ਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਣ ਜਣ ਸਿਓ ਛਾੜ ਤੋਹੋ ਹੋਮੇ ਕਾ ਫੰਦ ਕਾਟ ਸਾਧ ਸੰਗ ਰਤ ਜੀਓ ਦੇਹ ਗੇਹ ਤ੍ਰਿਆ ਸਨੇਹੇ ਚਿੱਤ ਬਿਲਾਸ ਜਗਤ ਏਹੋ ਚਰਨ ਕਮਲ ਸਦਾ ਸਿਉਂ।

0: ਸ੍ਰੀ ਗੁਰੂ ਸਤ ਜੀਓ।
1: ਸੇਵਕ ਕੈ ਭਰਪੂਰ ਜੁਗ ਜੁਗ ਵਾਹਾ ਗੁਰੂ ਤੇਰਾ ਸਭ ਸਦਕਾ, ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨ ਸਕੇ ਕੋ ਤੂੰ ਕਦਕਾ। ਬ੍ਰਹਮਾ ਬਿਸ਼ਨ ਸਿਰੇ ਤੇ ਅਗਨਤ, ਤਿਨਕੋ ਮੋਹ ਪਿਆ ਮਨ ਮਦਕਾ। 84 ਲੱਖ ਜੂਨ ਉਪਾਈ, ਰਿਜ਼ਕ ਦਿਆ ਸਭੂ ਕੋ ਤਦਕਾ। ਸੇਵਕ ਕੇ ਭਰਪੂਰ ਜੁਗ ਜੁਗ ਵਾਹਾ ਗੁਰੂ ਤੇਰਾ ਸਭ ਸਦਕਾ। ਵਾਹੋ ਵਾਹੋ ਕਾ ਬੜਾ ਤਮਾਸਾ, ਆਪੇ ਹੱਸੇ ਆਪ ਹੀ ਚਿਤਵੇ, ਆਪੇ ਚੰਦ ਸੂਰ ਪਰਗਾਸਾ, ਆਪੇ ਜਲ ਆਪੇ ਥਲ ਥੰਮਣ, ਆਪੇ ਕੀਆ ਕਟ ਕਟ ਬਾਸਾ, ਆਪੇ ਨਰ ਆਪੇ ਫੁਨ ਨਾਰੀ, ਆਪੇ ਸਾਰ ਆਪ ਹੀ ਪਾਸਾ। ਗੁਰਮੁਖ ਸੰਗਤ

ਸ਼੍ਰੀ ਸਤਿਗੁਰ ਸੋ ਪ੍ਰਸੰਨ ਕਲ ਜੁਗ ਹੋਏ ਰਾਖੋ ਦਾਸ ਪਾਠ ਕੀ ਲਾਜ ਚਿਤ।

करन जीव तू रख तिव रहूं।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਸਾਂਝੀ ਵਾਲਤਾ ਰਹਿਬ, ਚਬਰ ਔਰ ਤਖਤਾਂ ਦੇ ਮਾਲਕ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਪਾਵਨ ਹੁਕਮ ਦੀ ਦਾਤ ਬਖਸ਼ੀ ਹੈ। ਸੋ ਪਾਵਨ ਹੁਕਮ ਧਨਾਸਰੀ ਰਾਗ ਦੇ ਅੰਦਰ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 665 ਅਤੇ 666 ਅੰਗ ਦੇ ਉੱਪਰ ਸੁਭਾਵਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬੇਸ਼ਕੀਮਤੀ ਦਾਤਾਂ ਦੇ ਨਾਲ ਨਿਵਾਜਨਾ ਕਰਦੇ ਨੇ, ਆਓ ਪ੍ਰੇਮ ਸਤਿਕਾਰ ਵਿਰਾਗ ਦੇ ਵਿੱਚ ਭਿੱਜ ਕੇ ਸਰਵਣ ਕਰਨਾ ਕਰੀਏ ਜੀ। ਧਨਾਸਰੀ ਮਹੱਲਾ ਤੀਜਾ, ਕਾਚਾ ਧਨ ਸੰਚ ਹੈ, ਮੂਰਖ ਗਵਾਰ ਮਨਮੁਖ ਭੂਲੇ ਅੰਧਗਵਾਰ, ਵਿਖਿਆ ਕੈ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਚੰਦ ਕਹੁ ਕਰੋੜੀ ਚਲਤ ਨਾਇਨ। ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਅਡਾਣੇ ਆਕਾਸ਼, ਪੈ ਵਿੱਚ ਜੋਤ ਮਹਾਬਲ ਸੂਰ, ਪੈ ਵਿੱਚ ਆਵੇ ਜਾਵੇ ਪੁਰ। ਸਗਲਿਆ ਪਾਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ ਮਹਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ, ਹੋਰ ਕਿਤੇ ਰਾਮ ਰਵਾਲ ਕਿਤੇ।

ਪਤਾਲ ਪਤਾਲ ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ ਜਿੱਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਸ਼ਾਰ ਗਿਆਨ ਅੰਗਲੀ ਟੁੰਡੀਐ ਕਥਨਾ ਕਰੜਾ ਸਾਰ ਕਰਮ ਲੈ ਤਾਂ ਪਾਈਏ ਹੋਰੇ ਕਮਤ ਹੁਕਮ ਖੁਆਰ ਪੌੜੀ ਨਦਰ ਕਰੇ ਜੇ ਆਪਣੀ

ਕਰ ਸੱਚ ਨਾਮ ਜਾਂ ਕਾਕੀਆ ਸਗਲ ਜਹਾਨ ਸੇਵਕ ਸੇ ਕਰਮ ਚੜਾਓ ਪਿੰਨੀ ਰਹਿਣ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਫਲ ਵਰੋਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਨਗਾਹ ਪੰਖੀ ਪਾਉਂਦਿਆਂ ਲੈਣ ਸਾਹ ਸੂਏ ਚਾੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ ਬੰਧਨ ਬੰਦ ਪਵਾਏ ਸੋਏ ਪਾਇਆ ਕਤਨ ਚਾਹੇ ਸਭ ਕੋਏ ਨੱਚ ਨੱਚ ਅਸਹਿ ਚਲੇ ਸਿਰ ਉੱਡਣਾ ਜਾਈ ਸਦਨਾ ਹੋਏ ਨੱਚਣ ਕੂਦਣ ਮਨ ਕਾ ਚਾਓ ਨੱਚਣ ਕੂਦਣ ਮਨ ਕਾ ਚਾਓ ਨਾਨਕ ਜਿਨ ਮਨ ਭਾਓ।

ਵਿੱਚ ਸੱਚਾਰ ਕੁਣਿਆਰ ਹਉ ਵਿੱਚ ਪਾਪਨ ਵਿਚਾਰ ਹਉ ਵਿੱਚ ਨਰਕ ਸੁਰਗ ਅਵਤਾਰ ਹਉ ਵਿੱਚ ਹਸੈ ਹਉ ਵਿੱਚ ਰੋਵੈ ਹਉ ਵਿੱਚ ਭਰੀਐ ਹਉ ਵਿੱਚ ਧੋਵੈ ਹੋਵੇ ਜਾਤੇ ਜਨ ਸੇ ਖੋਵੈ ਹਉ ਵਿੱਚ ਮੂਰਖ ਹਉ ਵਿੱਚ ਸਿਆਣਾ ਮੁੱਖ ਮੁਕਤ ਕੀ ਸਾਰ ਨਾ ਜਾਣ ਹਉ ਵਿੱਚ ਮਾਇਆ ਹੋਵੇ ਛਾਇਆ ਹੋ ਮੈਂ ਕਰ ਕਰ ਜਾਂ ਤੁ ਪਾਇਆ ਹੋ ਮੈਂ ਬੁਝੈ ਤਾਂ ਸੁਝੈ ਗਿਆਨ ਵਿਹੁਣਾ ਕਥ ਕਥ ਲੁਝੈ।

ਕਰਜ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਕਹਿ ਸੁਣੋ ਜਣੋ ਨਾਨਕ ਕਹਿ ਸੁਣੋ ਜਣੋ ਇਤ ਸੰਜਮ ਦੁਖ ਜਾਏ ਪੁੜੀ ਸਿਵ ਕੀਤੀ ਸੰਤ।

ਸੱਚ ਕਮਾਇਆ, ਸਤਿਗੁਰੂ ਜੀ ਸੱਚ ਪਾਇਆ, ਜਿਹਨੇ ਕਹਿ ਦਿੱਤਾ ਸੱਚ ਦਸਾਇਆ, ਗੁਰੂ ਸੱਚ ਹੈ।